ਦੀ ਸਾਹਿਬ ਕੇ ਹੱਥ ਸਟੈਂਡ ਚੱਕ ਰੱਖ ਦੇ ਪਿੱਛੇ, ਮੱਥਾ ਟੇਕ ਲਾ ਪਹਿਲਾਂ, ਮੱਥਾ ਟੇਕ ਲਾ ਪਹਿਲਾਂ, ਉਹ ਮੱਥਾ ਟੇਕ ਲਾ। ਸਟੈਂਡ ਚੁੱਕਣਾ ਹੁੰਦਾ।

ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤ ਅਕਲ ਕਲਾ ਪ੍ਰਭੂ ਰਾਇਆ ਤੂੰ ਸੱਚਾ ਸਾਹਿਬ ਸਿਵ ਸਵਾਲ

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆਂ ਵਡਿਆਈਆਂ

ਅੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸੇ ਅਬ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸੇ ਮੇਰੇ ਮੀਤ ਗੁਰਦੇਵੋ ਮੋਕੋ ਰਾਮ ਨਾਮ ਪ੍ਰਗਾਸੇ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਮਿਲਾ ਤ੍ਰਿਪਤਸ ਹੈ ਮਿਲ

ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਜੀ ਤੁਦ ਜੇ ਵਡਿਆ ਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ।

ਹਮ ਪਾਏ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਉਹਦੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆ ਵੋ ਸਭ ਤੁਝ ਹੀ ਮਾਹੇ, ਕੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲੋ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ।

ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਹਿਆ। ਰਣਮਤ ਨਾਨਕ ਤਿਨ ਕੀ ਸਰਣਾਉ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇਹੋਰੀਆ,

ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚਾਉ ਪਈ, ਪੁਨ ਰਾਛਸ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ।

ਪਾਵੁ ਸੇਵਕ ਸਿੱਖ ਹਮਾਰੇ ਧਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਥ ਜੈ ਮੁਝ ਅਭਰਿਆ ਮਰਨ ਕਾਲ ਕਾ ਤ੍ਰਾਸਨ ਵਰਿਆ

ਬਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾਉ ਕਾਲ ਪਾਏ ਸਿਵਜੂ ਅਵਤਰਾਉ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪਸ ਵਾਰੀ

ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾਂ ਕੇ ਤਾਪ ਤਨਕ ਮਹਿ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁੱਠ ਛਾਂ ਚਬ ਸਕੈ ਨਾ ਕੋਈ ਏਕ ਬਾਰ ਜਿੰਤ ਮਨ ਸੰਭਾਰਾ ਕਾਲ ਫਾਸਤੇ ਤਾਹੂ ਬਾਰਾ।

ਗਰੀਬ ਨਵਾਜਾ ਦਸ ਜਾਨ ਕਰ ਕਿਰਪਾ ਕਰ ਹੋ ਮੋਹੇ ਹਰ ਪਰਾ ਮੈਂ ਆਨ ਦਵਾਰ ਤੋਹੇ ਆਪਣਾ ਜਾਨੋ ਕਰੋ ਪ੍ਰਤਪਾਰਾ ਤੁਮ ਸਾਹਿ ਮੈਂ ਕਿੰਕਰ ਥਾਰਾ ਦਸ ਜਾਨ ਦੇ ਹਾਥੋਂ ਬਾਰੋ ਹਮਰੇ ਸਭਰੀਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਵਿਦਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤਰੋ ਚਾਰੋ ਚੁੱਕ ਹੋਏ ਕਬਲਿਓ ਸੁਧਾਰੋ ਕਬਿਉ ਬਾਚ ਦੋਹਰਾ ਜੋ ਨਿਜ ਪ੍ਰਭੋ ਸੋ ਕਹਾ ਸੋ ਕਹੋ ਜਗ ਮਾਹੀ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹੀ ਦੋਹਰਾ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਉ ਜਲ ਹੀ ਵਿਖਾ ਸਮਾਜ ਦੋਹਰਾ ਜਬ ਆਏ ਸੁ ਪ੍ਰਭ ਕੋ ਭਯੋ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਥ ਸੁਣਾਏ ਕਾਬਾ ਚ ਦੋਹਰਾ ਠਾਡ ਪਯੋ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵ ਹੰਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇ ਸੋ ਕੋਟਿੰਦਰ ਬ੍ਰਹਮਾ ਕਿਤੇ ਰਾਵਸਸ ਕਰੋਰ ਜਲੇਸ ਦੋਹਰਾ

ਚਾਉ ਪਾਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟਨੇ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦ ਬਿਆ ਛਿਪ ਸਕੈ ਨ ਕੋਈ ਸਮਤ ਸਤਰਹ ਸਹਸ ਪਚਾਵਣ ਹਾੜ ਵਧੀ ਪ੍ਰਥਮ ਸੁਖ ਦਾਵਨ ਤਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਤੋਂ ਕੇ ਚਰਨ ਤਰ ਸਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਾਗਵਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਾਂਧ ਸਬਾਂਧ ਬੇ ਬਾਂਧ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹਿ

ਧਾਰੋ ਸਤਨਾਮਿਆ ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਐ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆਂ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ।

ਬਿਰਤਾ ਕੋਈ ਨਾ ਜਾਈ ਜੇ ਆਵਤਿਆ ਹੀ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹ ਪਾਜਾ ਪੋ ਗੁਰ ਨਾਵੋ ਨੇਤਰੀ ਸਤਿਗੁਰ ਪੇਖਣਾ ਸ਼੍ਰਮਣੀ ਸੁਣਨਾ ਗੁਰ ਨਾਵ ਸਤਿਗੁਰ ਸੇਤੀ।

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨ ਜੀ ਭੁੱਲ ਚੁੱਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲੈ ਕੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਨ ਕਰੀਏ ਗੁਰਸ਼ਬਦ ਵਿਚਾਰ ਭਾਦਰੋਂ ਦੇ ਮਹੀਨੇ ਦੇ ਸ਼ਬਦ ਵਿਚਾਰ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ, ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਕੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ। ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਜੋ ਅੱਜ ਸਾਵਣ ਦਾ ਮਹੀਨਾ ਪੂਰਾ ਹੋਣ ਤੋਂ ਬਾਅਦ ਅੱਧੀ ਰਾਤ ਤੋਂ ਭਾਦਰੋਂ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਬਰਸਾਤ ਰੁੱਤ ਦਾ ਇਹ ਦੂਸਰਾ ਮਹੀਨਾ ਹੈ, ਇਹਨੂੰ ਸਾਵਣ ਭਾਦਰੋਂ ਨੂੰ ਚੌਮਾਸਾ ਵੀ ਕਿਹਾ ਹੈ। ਸੋ ਭਾਦਰੋਂ ਦੇ ਮਹੀਨੇ ਦੀ ਅੱਜ ਸੰਕ੍ਰਾਂਤ ਦਾ ਦਿਨ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਂਝ ਤਾਂ ਸਾਨੂੰ ਉਪਦੇਸ਼ ਦਿੱਤਾ ਵੀ ਹਰ ਰੋਜ਼ ਮੇਰੇ ਮਨ ਨਾਮ ਨਿਤ ਨਿਤ ਲੇ, ਇਹ ਸਿਧਾਂਤ ਦਿੱਤੇ ਨੇ। ਹਰ ਰੋਜ਼ ਨਾਮ ਜਪਣਾ, ਹਰ ਰੋਜ਼ ਇਸ਼ਨਾਨ ਕਰਨਾ, ਹਰ ਰੋਜ਼ ਸਤਸੰਗਤ ਕਰਨੀ ਹੈ, ਜ਼ਰੂਰੀ ਹੈ। ਕਰੇ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਹੇ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖੇ ਆ, ਗਾਵੋ ਹੋ ਸੁਣ ਹੋ ਪੜ੍ਹੋ ਨਿਤ ਭਾਈ, ਗੁਰਪੂਰਾ ਤੂੰ ਰਾਖਿਆ। ਗਾਵੋ ਹੋ ਸੁਣ ਹੋ ਪੜ੍ਹੋ ਨਿਤ ਭਾਈ, ਹਰ ਰੋਜ਼ ਐ ਪ੍ਰਭ ਪੂਰੇ ਗੁਰਾਂ ਨੇ ਫਿਰ ਤੈਨੂੰ ਰੱਖ ਲੈਣਾ ਵਾ, ਪ੍ਰੀਤ ਬਣ ਜਾਣੀ ਅਤੇ ਤੈਨੂੰ ਦੁੱਖਾਂ ਤੋਂ ਬਚਾ ਲੈਣਾ। ਹਰ ਰੋਜ਼ ਹੁਕਮ ਹੈ। ਸੰਗਰਾਂਦ ਵਾਲਾ ਦਿਨ ਮਹਾਰਾਜ ਜੀ ਨੇ ਵਿਸ਼ੇਸ਼ ਕਰਕੇ ਉਪਦੇਸ਼ ਦਿੱਤਾ ਹੈ, ਕਿਉਂਕਿ ਲੋਕ ਕਈ ਤਰ੍ਹਾਂ ਦੀ ਨਾਨਾ ਤਰ੍ਹਾਂ ਦੀ ਪੂਜਾ ਵਿੱਚ ਹਿੰਦੁਸਤਾਨ ਦੇ ਲੋਕ ਰੁੜੇ ਹੋਏ ਨੇ। ਸਿੱਖ ਗੁਰੂ ਨਾਨਕ ਨਾਮ ਲੇਵਾ, ਸਿੱਖ ਸੰਗਤਾਂ ਵੀ ਕਿਤੇ ਉਹਨਾਂ ਕਰਮ ਕਾਂਡਾਂ ਵਿੱਚ ਨਾ ਰੁੜ ਜਾਣ। ਇੱਕ ਅਕਾਲ ਦੀ ਪੂਜਾ ਨੂੰ ਛੱਡ ਕੇ ਪ੍ਰਕਿਰਤੀ ਦੀ ਪੂਜਾ ਵਿੱਚ ਨਾ ਕਿਤੇ ਲੱਗੇ ਰਹਿਣ। ਸੋ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਇੱਕੋ ਹੀ ਅਕਾਲ ਪੁਰਖ ਮਾਲਕ ਹੈ ਸਾਰਿਆਂ, ਉਹ ਹੀ ਮਾਰਨ ਵਾਲਾ, ਉਹ ਹੀ ਜੀਵਾਲਣ ਵਾਲਾ ਹੈ, ਸਮਰੱਥ। ਆਪੇ ਮਾਰਾ ਆਪੇ ਛੋਡਾ, ਆਪੇ ਲੇਵੈ ਦੇ, ਆਪਣੀ ਕੁਦਰਤ ਆਪੇ ਜਾਣਾ ਆਪੇ ਕਰਨ ਕਰੇ, ਐਸਾ ਸਾਰੇ ਕਾਰਨਾਂ ਨੂੰ ਕਰਨ ਵਾਲਾ। ਉਹਦੇ ਨਾਮ ਨਾਲ ਇੱਕ ਦੀ ਉਪਾਸ਼ਨਾ ਗੁਰੂ ਘਰ ਵਿੱਚ ਹੈ। ਸੱਚੇ ਪਾਤਸ਼ਾਹ ਜੀ ਨੇ ਤਾਂ ਕਰਕੇ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਾਵਨ ਬਾਣੀ 12 ਮਹਾਂ ਤੁਖਾਰੀ ਰਾਗ ਵਿੱਚ ਬਖਸ਼ਿਸ਼ ਕੀਤੀ, ਭਾਦੋ ਭਰਮ ਭੁੱਲੀ ਭਰ ਜੋਬਨ ਪਛਤਾਣੀ। ਸੋ ਮਨ ਤਨ ਇਸ ਤਰ੍ਹਾਂ ਮਹਾਰਾਜ ਦੀ ਸੋਹਣੀ ਕਵਿਤਾ ਹੈ, ਕਵਿਤੇ ਸੰਗੀਤ ਦਾ ਸੁਮੇਲ ਹੈ। ਬਰਸ ਰੁੱਤੇ ਰੰਗ ਮਾਣੀ, ਬਰਸ ਹੈ ਨਿਸਕਾਲੀ ਕਿਉਂ ਦੁੱਖ ਬਾਲੀ, ਦਾਦਰ ਮੋਰ ਲਵੰਤੇ, ਪ੍ਰਿਵ ਪ੍ਰਿਵ ਚਵੈ ਬੀਹਾ ਬੋਲੇ, ਭਯੰਗਮ ਫਿਰਾ ਡਸੰਤੇ, ਮੱਛਰ ਡੰਗ ਸਾਇਰ ਭਰ ਸੁਭਰ, ਬਿਨ ਹਰ ਕਿਉ ਸੁਖ ਪਾਈ ਹੈ, ਨਾਨਕ ਪੂਛ ਚੱਲੋ ਗੁਰ ਆਪਣੇ, ਜੈ ਹੈ ਪ੍ਰਭ ਤਹ ਹੀ ਜਾਈ। ਸੋ ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ 12 ਮਹਾਂ ਬਾਣੀ ਬਖਸ਼ਿਸ਼ ਕੀਤੀ ਹੈ ਤੁਖਾਰੀ ਰਾਗ ਵਿੱਚ, ਫਿਰ ਉਹਦਾ ਹੀ ਟੀਕਾ ਬੇਨਤੀ ਕਰਨ 'ਤੇ ਦੀਵਾਨ ਹਰਮੰਜੀ ਸਾਹਿਬ ਵਿਖੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸੋਹਣਾ ਦੀਵਾਨ ਸਜਿਆ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ, ਚੇਤਰ ਦਾ ਮਹੀਨਾ ਚੜ੍ਹਿਆ ਸੀ, ਨਵਾਂ ਸਾਲ ਚੜ੍ਹਿਆ ਸੀ ਕੁਦਰਤੀ, ਪਹਿਲਾ ਮਹੀਨਾ, ਉਹ ਮਹੀਨੇ ਦੀ ਸੰਗਰਾਂਦ ਸੀ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੇ ਹੋਰ ਗੁਰਸਿੱਖਾਂ ਨੇ ਗਲ ਵਿੱਚ ਪੱਲੂ ਪਾ ਕੇ ਬੇਨਤੀ ਕੀਤੀ, ਮਹਾਰਾਜ ਮਹੀਨੇ ਦਾ ਕੋਈ ਸੁਖੈਨ ਉਪਦੇਸ਼ ਦਿਓ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਸਿੱਖੋ, ਪਹਿਲੇ ਸਰੂਪ ਵਿੱਚ ਅਸੀਂ ਬਾਰਾਂਮਾਂਹ ਤੁਖਾਰੀ ਉਚਾਰਿਆ ਹੈ ਅਤੇ ਉਹ ਮਹੀਨੇ ਦਾ ਉਪਦੇਸ਼ ਪੜ੍ਹ ਲਿਆ ਕਰੋ, ਬਾਰਾਂਮਾਂਹ ਵਿਚਾਰ ਲਿਆ। ਉਹ ਬਾਣੀ ਥੋੜ੍ਹੀ ਜਿਹੀ ਮਹਿੰਗੀ ਹੈ, ਭਾਵ ਔਖੀ, ਪੜ੍ਹਨ ਸਾਰ ਹਰੇਕ ਨੂੰ ਅਰਥ ਨਹੀਂ ਸਮਝ ਆਉਂਦਾ। ਇਸ ਕਰਕੇ ਬਾਬਾ ਜੀ ਨੇ ਬੇਨਤੀ ਕੀਤੀ ਵੀ ਮਹਾਰਾਜ, ਉਹ ਬਾਣੀ ਔਖੀ ਹੈ, ਜਿਹੜਾ ਸੂਝਵਾਨ ਸਿੱਖ ਆ, ਅਵਸਥਾ ਵਾਲਾ, ਮੇਰੇ ਵਰਗਾ ਤਾਂ ਸਮਝ ਸਕਦਾ ਹੈ, ਜਿਹੜਾ ਗੁਰੂ ਦੇ ਨੇੜੇ ਹੁੰਦਾ ਅਵਸਥਾ ਵਾਲਾ, ਉਹਨੂੰ ਤਾਂ ਆਪਣੇ ਆਪ ਅਨੁਭਵ ਹੁੰਦਾ ਅਰਥ, ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਤਾਂ ਹੀ ਮਹਾਰਾਜ ਜੀ ਨੇ ਕਿਹਾ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਤਾਂ ਉਸ ਵੇਲੇ ਕਿਹਾ, ਮਹਾਰਾਜ ਤੁਸੀਂ ਉਹਨਾਂ ਦਾ ਸਰੂਪ ਹੀ ਹੋ ਸੱਚੇ ਪਾਤਸ਼ਾਹ, ਕੋਈ ਸੁਖੈਨ ਬਾਣੀ ਬਖਸ਼ਿਸ਼ ਕਰੋ, ਜਿਹਨੂੰ ਪੜ੍ਹਨ ਸਾਰ ਹੀ ਕਲਯੁਗੀ ਸਮਝ ਵੀ ਪੈ ਜਾਵੇ ਅਤੇ ਮਹੀਨਾ ਸਫਲਾ ਹੋ ਜਾ, ਵਿਚਾਰ ਲਿਆ ਕਰਨ ਸਿੱਖ ਸੰਗਤ। ਤਾਂ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦੂਜੀ ਵਾਰ ਬਾਰਾਂਮਾਂਹ ਮਾਂਝ ਰਾਗ ਵਿੱਚ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ, ਮਾਂਝ ਰਾਗ ਦੂਜਾ ਰਾਗ ਹੈ, ਬਾਣੀ ਪਹਿਲਾਂ ਆਉਂਦੀ ਹੈ, ਤੁਖਾਰੀ ਰਾਗ ਵਾਲੀ ਬਾਣੀ ਜਿਹੜੀ ਹੈ ਉਹ ਤੁਖਾਰੀ ਰਾਗ ਦੂਜੇ ਭਾਗ ਵਿੱਚ ਆਉਂਦਾ, ਉਹ ਬਾਅਦ ਵਿੱਚ ਆਉਂਦੀ ਹੈ ਜਦੋਂ ਸਹਿਜ ਪਾਠ ਕਰਦੇ, ਅਖੰਡ ਪਾਠ ਸਾਹਿਬ ਕਰਦੇ, ਉਚਾਰੀ ਭਾਵੇਂ ਪਹਿਲਾਂ। ਦੂਜੀ ਵਾਰ ਮਾਂਝ ਰਾਗ ਵਿੱਚ ਮਹਾਰਾਜ ਜੀ ਨੇ ਉਚਾਰੀ ਸੀ ਸੁਖੈਨ ਬਾਣੀ, ਇਹ ਸੌਖਾ ਥੋੜ੍ਹਾ ਜਿਹਾ ਰਾਗ। ਸੋ ਕਾਵਿ ਅਤੇ ਸੰਗੀਤ ਵਿੱਚ ਆਇਆ ਅਤੇ ਪਹਿਲੇ ਬਾਰਾਂ ਮਾਹਾਂ ਦਾ ਟੀਕਾ ਹੀ ਹੈ, ਮੂਲ ਰੂਪ ਉਹ ਹੈ, ਟੀਕਾ ਰੂਪ ਇਹ ਹੈ, ਅਰਥ ਰੂਪ ਸੱਚੇ ਪਾਤਸ਼ਾਹ ਜੋ ਤਾਂ ਉਹ ਹੀ ਸੀ ਨਾ, ਰੂਪ ਤਾਂ ਗੁਰੂ ਨਾਨਕ ਦੇਵ ਸਾਹਿਬ ਦਾ ਪੰਜਵਾਂ ਸੀ, ਇਸ ਕਰਕੇ ਸੁਖੈਨ ਕੀਤਾ। ਤਾਂ ਹੀ ਇਹ ਬਾਣੀ ਆਏ ਮਹੀਨੇ ਜਿਹੜੀ ਬਾਰਾਂ ਮਾਹਾਂ ਇਹਦਾ ਹੀ ਪਾਠ ਹੁੰਦਾ ਹੈ ਅਤੇ ਇਹਦੀ ਅਰਥ ਵਿਚਾਰ ਹੁੰਦੀ ਜ਼ਿਆਦਾਤਰ, ਸੰਗਤਾਂ ਨੂੰ ਆਦੇਸ਼ ਦਾ ਪਤਾ ਲੱਗ ਜਾ, ਉਦੇਸ਼ ਕੀ ਹੈ ਗੁਰੂ ਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਭਾਦਰੋਂ ਦੇ ਮਹੀਨੇ ਦਾ ਉਪਦੇਸ਼ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਫਿਰ ਗੁਰਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਦੂਜੀ ਵਾਰ ਇਹ ਪਾਵਨ ਬਾਣੀ ਬਾਰਾਂ ਮਾਹਾਂ ਪਹਿਲੀ ਪੌੜੀ ਮੰਗਲਾ ਚਰਨ ਵਾਹਿਗੁਰੂ ਦੇ ਅੱਗੇ ਅਰਦਾਸ, ਦੂਜੀ ਤੋਂ ਉਪਦੇਸ਼ ਚੇਤ ਗੋਬਿੰਦ ਆਰਾਧੀਐ ਹੋਵੈ ਆਨੰਦ ਕਣਾ ਸ਼ੁਰੂ ਕੀਤਾ ਅਤੇ ਬਾਰਾਂ ਪੌੜੀਆਂ ਵਿੱਚ ਬਾਰਾਂ ਮਹੀਨਿਆਂ ਦਾ ਸੁੰਦਰ ਉਪਦੇਸ਼ ਕਾਵਿ ਅਤੇ ਸੰਗੀਤ ਵਿੱਚ ਸਰਲ ਬੋਲੀ ਵਿੱਚ, ਜਿਹੜੀ ਆਮ ਅਸੀਂ ਬੋਲਦੇ ਸੀ, ਇਹ ਬਾਣੀ ਪਾਠ ਕਰਦਿਆਂ ਕਰਦਿਆਂ ਹੀ ਜੇ ਗੁਰਸਿੱਖ ਆਏ ਸੰਗਰਾਂਦ ਬੋਲ ਕੇ ਪੂਰਾ ਕੰਨਾਂ ਨੂੰ ਸੁਣਾ ਕੇ ਉੱਚੀ ਪਾਠ ਕਰੇ ਨਾ ਗੁਟਕਾ ਸਾਹਿਬ, ਮੈਨੂੰ ਲੱਗਦਾ ਵੀ ਇੰਨੀ ਸੌਖੀ ਬਾਣੀ ਹੈ ਵੀ ਜੇ ਇੱਕ ਸਾਲ ਕਰ ਲਵੇ ਪੂਰਾ ਗਾ ਕੇ ਅਤੇ ਦੂਜੇ ਸਾਲ ਨੂੰ ਇਹ ਬਾਣੀ ਮੂੰਹ ਬਾਣੀ ਕੰਠ ਹੋ ਜਾਂਦੀ। ਸੋ ਇੰਨੀ ਸੌਖੀ ਬਾਣੀ ਹੈ, ਬੋਲ ਕੇ ਗਾਉਣ ਨਾਲ ਕੰਠ ਹੋ ਜਾਂਦੀ ਮੂੰਹ ਜਵਾਨੀ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਅਖੀਰਲੀ ਪੌੜੀ ਵਿੱਚ ਨਾਮ ਦਾ ਮਹਿਮਾ ਕਹੀ ਹੈ। ਸੋ ਬਰਕਤਾਂ ਨਾਮ ਦੀਆਂ 14 ਪੌੜੀਆਂ ਨੇ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਸਾਰੇ ਕੰਮ ਹੀ ਉਹਨਾਂ ਦੇ ਫਤਿਹ ਹੋ ਜਾਂਦੇ ਨੇ, ਉਹ ਜਿੱਤ ਕੇ ਜਾਂਦੇ ਨੇ ਜੀਵਨ ਸੰਸਾਰ ਵਿੱਚੋਂ, ਹਾਰ ਕੇ ਨਹੀਂ ਜਾਂਦੇ। ਉਹਨਾਂ ਵਾਸਤੇ 12 ਮਹੀਨੇ 30 ਦਿਨ ਹੀ ਭਲੇ ਨੇ, ਸਫਲੇ ਹੋ ਜਾਂਦੇ ਉਹਨਾਂ ਦੇ ਜਿਹੜੇ ਨਾਮ ਨਾਲ ਜੁੜ ਜਾਂਦੇ, ਸਤਸੰਗਤ ਨਾਲ ਜੁੜ ਜਾਂਦੇ ਨੇ ਜੀਵ। ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰਹੋ ਹਰੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਾਵਨ ਉਪਦੇਸ਼ ਜੋ ਭਾਦਰੋਂ ਦੇ ਮਹੀਨੇ ਵਿੱਚ ਬਖਸ਼ਿਸ਼ ਕੀਤਾ, ਸਾਉਣ ਦੇ ਮਹੀਨੇ ਤੋਂ ਬਾਅਦ ਇਹ ਪੌੜੀ ਆਪਾਂ ਨੇ ਕੀਰਤਨ ਵੀ ਸੁਣਿਆ ਹੈ। ਭਾਦੋਂ ਦੇ ਮਹੀਨੇ ਦਾ ਆਪਣਾ ਅਸਰ ਹੁੰਦਾ ਹੈ, ਵੱਖਰਾ ਜਿਹਾ ਇਹਦਾ ਅਸਰ ਹੁੰਦਾ ਅਤੇ ਇਹਦਾ ਨਾਮ ਵੀ ਉਸ ਤਰ੍ਹਾਂ ਦਾ ਵਿਗਿਆਨਕ ਤਰੀਕੇ ਨਾਲ ਵੀ ਇਹ ਸਹੀ ਉਤਰਦਾ ਨਾਮ ਇਹਦਾ ਬੜਾ ਪੁਰਾਣੇ ਮਹਾਂਪੁਰਖਾਂ ਜਿਹਨਾਂ ਨਾਮ ਦਿੱਤਾ ਰਿਸ਼ੀਆਂ ਮੁਨੀਆਂ ਨੇ ਬੜਾ ਸੋਹਣਾ ਨਾਮ ਦਿੱਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਭਾਦਰੋਂ ਦੇ ਮਹੀਨੇ ਵਿੱਚ ਸੁੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਮਨੋਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਲਿਵ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਸਰਵਣ ਕਰਨਾ ਕਰੀਏ ਜੀ
1: ਭਾਦੋਏ ਪਰਮ ਭਲਾਣੀਆ ਦੂਜਾ ਲੱਗਾ ਹੇਤ
0: ਭਾਦੋਏ ਭਾ ਦਾ ਭਾਵ ਦੋ ਪ੍ਰਕਾਰ ਦੀ ਭਾ ਜਦੋਂ ਆਵੇ ਭਾ ਮਾਰੇ ਦੋ ਤਰ੍ਹਾਂ ਦੀ ਇਹ ਮਹੀਨਾ ਭਾਦਰੋਂ ਦਾ ਜਦੋਂ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਕਿਤੇ ਕੜਕ ਦੀ ਧੁੱਪ ਕਿਤੇ ਬਾਰਿਸ਼ ਹੋ ਜਾਂਦੀ ਕਿਤੇ ਠੰਡ ਹੋ ਜਾਂਦੀ ਹੈ ਕਿਤੇ ਵੱਟ ਹੋ ਜਾਂਦਾ ਹੈ ਇਹੋ ਜਿਹਾ ਇਹ ਮਹੀਨਾ ਹੁੰਦਾ ਹੈ ਕਿਤੇ ਮੀਂਹ ਦੀਆਂ ਬੁਛਾੜਾਂ ਆਉਂਦੀਆਂ ਨੇ ਕਿਤੇ ਕਰੜੀ ਧੁੱਪ ਲੱਗ ਜਾਂਦੀ ਹੈ ਮੀਂਹ ਵੀ ਜੇ ਪੈਂਦਾ ਹੈ ਧੁੱਪ ਇੰਨੀ ਕਰੜੀ ਹੁੰਦੀ ਹੈ ਸਿਆਣਿਆਂ ਦੇ ਹੁੰਦੇ ਪੁਰਾਣੇ ਸਮਿਆਂ ਵਿੱਚ ਕਪਾਹ ਨਰਮਾ ਹੁਣ ਬਠਿੰਡੇ ਜ਼ਿਲ੍ਹੇ 'ਚ ਰਹਿ ਗਿਆ ਕੇਵਲ ਮਾਨਸਾ 'ਚ ਥੋੜ੍ਹਾ ਬਹੁਤ ਜ਼ਿਆਦਾ ਬਠਿੰਡਾ ਅਤੇ ਆਮ ਮਾਲਵੇ ਵਿੱਚ ਕਪਾਹ ਨਰਮਾ ਆਮ ਹੀ ਹੁੰਦਾ ਸੀ ਅਸੀਂ ਬੀਜਦੇ ਰਹੇ ਹੱਥੀਂ ਗੁੜਦੇ ਰਹੇ ਹਾਂ ਚੁਣਦੇ ਰਹੇ ਬਹੁਤ ਚੁਗਿਆ ਨਰਮਾ ਸੋ ਉਦੋਂ ਜਦੋਂ ਗੁੜਦੇ ਹੁੰਦੇ ਬੜਾ ਔਖਾ ਹੁੰਦਾ ਇੰਨੀ ਧੁੱਪ ਭਾਦਰੋਂ ਦੀ ਲੱਗੀ ਅੱਜ ਕੱਲ੍ਹ ਨਰਮਾ ਗੁੱਡਣਾ ਘਾਹ ਹੋਣ 'ਤੇ ਭਾਦਰੋਂ ਦੀ ਧੁੱਪ ਇੰਨੀ ਕਰੜੀ ਹੁੰਦੀ ਜੱਟ ਕਹਿੰਦੇ ਸਾਧ ਬਣ ਜਾਂਦਾ ਜੱਟ ਵੀ ਭਾਵੇਂ ਇੱਕ ਬੰਨੇ ਇੰਨੀ ਧੁੱਪ ਲੱਗੀ ਚਮਾਸਾ ਆਇਆ ਲੱਗਾ ਇੱਕ ਬੰਨੇ ਮੀਂਹ ਪਈ ਜਾਂਦਾ ਸੀ ਉਹ ਖੇਤੋਂ ਆਉਣਾ ਅਤੇ ਪਿੰਡ ਮੀਂਹ ਪਏ ਹੋਣਾ ਕਈ ਵਾਰਾਂ ਪਿੰਡ ਨਾ ਹੋਣਾ ਤਪਾੜ ਤਪਦਾ ਹੋਣਾ ਖੇਤਾਂ ਵਿੱਚ ਮੀਂਹ ਪਈ ਜਾਂਦਾ ਸੀ ਇੱਕ ਬੰਨੇ ਠੰਡ ਠੰਡੀ ਹਵਾ ਵਿਛਾੜਾ ਮੀਂਹ ਇੱਕ ਬੰਨੇ ਤਪਾੜ ਤਪ ਦੋ ਤਰ੍ਹਾਂ ਦੀ ਭਾ ਜਦੋਂ ਦੀ ਭਾ ਦੋਏ ਇੱਕੋ ਜਿਹਾ ਮੌਸਮ ਨਾ ਉਹਨੂੰ ਕਿਹਾ ਭਾਦੋ ਦਾ ਮਹੀਨਾ ਭਾਦੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਭਾਦੋਏ ਭਰਮ ਭੁਲਾਣੀ ਆ ਦੂਜਾ ਲੱਗਾ ਹੇ ਇਹ ਜਿਹੜੇ ਮਨੁੱਖ ਇੱਕ ਅਵਸਥਾ ਨਹੀਂ ਨਾ ਰਹਿੰਦੀ ਭਾਦੋ ਦੇ ਮਹੀਨੇ ਵਿੱਚ ਭਾ ਕਿਤੇ ਇੱਕੋ ਦਮ ਬਹੁਤ ਸ਼ਾਂਤ ਸੁਭਾਅ ਠੰਡਾ ਕਿਤੇ ਇੱਕੋ ਦਮ ਕ੍ਰੋਧ ਆ ਜਾਣਾ ਦੋ ਭਾ ਜਿਹਨਾਂ ਦੇ ਅੰਦਰ ਰਹਿੰਦੀ ਹੈ ਕਿਤੇ ਬਹੁਤ ਮਿਲਾਪੜਾ ਜਿਹਾ ਸੁਭਾਅ ਬਣਾ ਲੈਣਾ ਕਿਤੇ ਬਹੁਤ ਜ਼ਿਆਦਾ ਈਰਖਾ ਨਫ਼ਰਤ ਹੋਣੀ ਮਨ ਉਸੇ ਨਾਲ ਸੋ ਇਸ ਤਰੀਕੇ ਨਾਲ ਕਦੇ ਠੰਡੇ ਕਦੇ ਤੱਤੇ ਇੱਕ ਸਾਰ ਨਾ ਹੋਣਾ ਪਾ ਉਹ ਐਸਾ ਜਿਹੜਾ ਮਨੁੱਖ ਆ ਉਹ ਸਮਝ ਲਓ ਭਾਦਰੋਂ ਦਾ ਮਹੀਨਾ ਹੀ ਹੈ ਭਾਦੋ ਇਹ ਭਰਮ ਭੁਲਾਣੀ ਆ ਦੂਜਾ ਲੱਗਾ ਹੇਤ ਭਾਦੋ ਦੇ ਮਹੀਨੇ ਵਿੱਚ ਭੁਲੇਖਾ ਪੈ ਜਾਂਦਾ ਭਰਮ ਬਹੁਤ ਪੈਂਦਾ ਕਾਲੀਆਂ ਰਾਤਾਂ ਹੁੰਦੀਆਂ ਨੇ ਬਿਜਲੀਆਂ ਚਮਕਦੀਆਂ ਮੀਂਹ ਪੈਂਦੇ ਨੇ

0: ਇੱਕੋ ਜਿਹਾ ਜਦੋਂ ਜਿਹਨਾਂ ਦਾ ਮਨ ਨਹੀਂ ਰਹਿੰਦਾ ਜੀਵਨ, ਕਦੇ ਜਪਦੇ ਵੀ ਨੇ, ਕਦੇ ਪਰਉਪਕਾਰੀ ਸੁਭਾਅ, ਕਦੇ ਕਦੇ ਉਹਦੇ ਉਲਟ ਦਇਆਵਾਨ ਵਾਲਾ ਸੁਭਾਅ ਪਰਉਪਕਾਰੀ, ਕਦੇ ਬਹੁਤ ਸਖ਼ਤ ਕ੍ਰੋਧ, ਸਖ਼ਤ ਬਹੁਤ ਜ਼ਿਆਦਾ ਕਠੋਰ ਸੁਭਾਅ ਬਣਾ ਲੈਣਾ। ਇਹ ਦੋ ਭਾਅ ਦੋਏ ਇਹ ਬਣੇ ਆ ਜਿਹਨਾਂ ਦੇ ਅੰਦਰ ਜੀਵ ਰੂਪੀ ਇਸਤਰੀਆਂ ਦੇ, ਉਹ ਭਾਦੋਂ ਦਾ ਮਹੀਨਾ ਹੀ ਸਮਝ, ਉਹਦੇ ਵਰਗੇ ਹੀ ਨੇ। ਅਤੇ ਭਰਮ ਜਿਵੇਂ ਉਸ ਇਹਦੇ ਵਿੱਚ ਭੁਲੇਖਾ ਪੈਂਦਾ ਵੀ ਹੁੰਦੀ ਰੱਸੀ ਆ ਅਤੇ ਬੰਦਾ ਸੱਪ ਸਮਝ ਕੇ ਡਰ ਜਾਂਦਾ, ਤ੍ਰਭਕ ਜਾਂਦਾ, ਇਵੇਂ ਇਹਨੂੰ ਭਰਮ ਭੁਲੇਖਾ ਪਿਆ ਸੰਸਾਰ ਦੇ ਪਦਾਰਥਾਂ ਨਾਲ। ਦੂਜਾ ਲੱਗਾ ਹੇਤ, ਵਾਹਿਗੁਰੂ ਦੇ ਨਾਮ ਨੂੰ ਛੱਡ ਕੇ, ਮੂਲ ਨੂੰ ਛੱਡ ਕੇ ਜੋ ਸੱਤ ਆ ਜਿਹਦੇ ਵਿੱਚ ਅਸਲ ਆਨੰਦ ਹੈ, ਸਦੀਵੀ ਸੁੱਖ, ਮਨ ਦਾ ਸਕੂਨ ਆ, ਉਹਦੇ ਉਹਨੂੰ ਛੱਡ ਕੇ ਦੂਜਾ ਲੱਗਾ ਇਹ, ਦੂਜੇ ਜਿਹੜੇ ਪਦਾਰਥ ਨੇ ਮਾਇਆ ਨੇ ਸੰਸਾਰ ਵਿੱਚ, ਇਹ ਭਰਮ ਪੈ ਗਿਆ ਬਹੁਤ ਵੱਡਾ ਭੁਲੇਖ। ਭਰਮ ਦਾ ਅਰਥ ਇਹ ਹੁੰਦਾ ਵੀ ਜਿਹਨੂੰ ਮੰਨ ਲੈਣਾ ਪਰ ਹੋਵੇ ਨਾ ਕਿ ਅਸਲ ਨਾ ਹੋਵੇ, ਇਹੀ ਭੁਲੇਖਾ ਹੁੰਦਾ। ਬੰਦਾ ਕਹਿੰਦਾ ਮੈਨੂੰ ਤਾਂ ਭੁਲੇਖਾ ਪੈ ਗਿਆ ਸੀ, ਮੈਂ ਤਾਂ ਆਹ ਸਮਝਿਆ ਸੀ, ਮੈਂ ਤਾਂ ਭੁਲੇਖਾ ਖਾ ਗਿਆ। ਭਗਤ ਰਵਿਦਾਸ ਸਾਹਿਬ ਜੀ ਭਰਮ ਦੀ ਵਿਆਖਿਆ ਕਰਦੇ ਨੇ, ਭਰਮ ਕੀ ਹੁੰਦਾ, ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਮਾਧੋ ਕੀ ਕਹੀਏ, ਭਰਮ ਭੁਲੇਖਾ ਇਹੋ ਜਿਹਾ, ਅਸਲ ਵਿੱਚ ਉਹ ਹੀ ਭੁਲੇਖਾ ਜਿਹੜਾ ਜਿਹੋ ਜਿਹਾ ਕਿਸੇ ਚੀਜ਼ ਨੂੰ ਮੰਨ ਲੈਣਾ, ਭਰੋਸਾ ਕਰ ਲੈਣਾ, ਉਹ ਜੀ ਨਾ ਹੋਣ, ਨਿਕਲਣੀ ਹੋਰ, ਹੋਣੀ ਹੋਰ, ਮੰਨ ਲੈਣੀ ਹੋਰ ਅਤੇ ਨਿਕਲਣੀ ਹੋਰ, ਅਸਲੀਅਤ ਨਾ, ਇਹ ਹੀ ਭਰਮ ਵੱਡਾ ਭੁਲੇਖ ਹੈ। ਜੀਵ ਰੂਪ ਇਸਤਰੀਆਂ ਭਰਮ ਨੇ ਭੁਲਾ ਦਿੱਤੀਆਂ, ਭੁਲਾਣੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦੂਜਾ ਲੱਗਾ ਇਹ ਭਰਮ ਪੈ ਗਿਆ ਵੀ ਮਾਇਆ ਜਿੰਨੇ ਆਊ, ਜਿੰਨੇ ਪਦਾਰਥ ਆਉਣਗੇ ਉਹਨਾਂ ਸੁੱਖ ਮਿਲੇ, ਸਭ ਤੋਂ ਵੱਡਾ ਭਰਮ ਹੈ ਸੰਸਾਰ ਵਿੱਚ। ਪਰ ਇਹ ਭੁਲੇਖਾ ਜੀਵ ਰੂਪੀ ਇਸ ਨੇ ਦੂਜਾ ਹੇਤ ਲੱਗ ਗਿਆ ਕਿ ਵਾਹਿਗੁਰੂ ਦੇ ਹੇਤ ਨੂੰ, ਗੁਰੂ ਦੇ ਪਿਆਰ ਨੂੰ ਛੱਡ ਕੇ ਪਦਾਰਥਾਂ ਨਾਲ, ਮਾਇਆ ਨਾਲ, ਸੰਸਾਰ ਨਾਲ ਇਹਨੂੰ ਸੱਚਾ ਮੰਨ ਲਿਆ। ਦੂਜਾ ਵੱਡਾ ਭਰਮ ਹੈ ਸੰਸਾਰ ਨੂੰ ਸੱਚਾ ਮੰਨ ਲਿਆ, ਇਹ ਹੈ ਅਸੱਤ ਆ, ਸੱਤ ਨਹੀਂ, ਸੱਤ ਬ੍ਰਹਮ ਆ, ਅਕਾਲ ਪੁਰਖ ਵਾਹਿਗੁਰੂ ਆਤਮਾ ਸੂਖਸ਼ਮ ਰੂਪ, ਉਹਦਾ ਅੰਦਰ ਜੀਵਾਂ ਦੇ ਉਹ ਸੱਤ ਹੈ, ਉਹ ਨਹੀਂ ਮਰਦੀ। ਇਹ ਵੀ ਭਰਮ ਭੁਲੇਖਾ ਹੈ। ਸੰਸਾਰ ਨੂੰ ਸੱਚਾ ਮੰਨ ਕੇ ਅਤੇ ਪਦਾਰਥਾਂ ਦੇ ਵਿੱਚ ਸੁੱਖ ਜਿਹੜਾ ਅਨੁਭਵ ਕਰ, ਪਦਾਰਥ ਜਿਹੜੇ ਸਰੀਰਕ ਸੁੱਖ ਦੇ, ਸਰੀਰ ਦੀਆਂ ਸਹੂਲਤਾਂ ਵਾਸਤੇ ਨੇ, ਜਿੰਨੇ ਪਦਾਰਥ ਮਾਇਆ ਹੁੰਦੇ ਸਰੀਰ ਦੇ ਸਹੂਲਤਾਂ ਵਾਸਤੇ ਤਾਂ ਠੀਕ ਨੇ, ਲੇਕਿਨ ਮਨ ਨੂੰ ਆਨੰਦ ਦੇਣ, ਆਤਮਿਕ ਆਨੰਦ, ਮਨ ਦੀ ਖੁਸ਼ੀ, ਮਨ ਦਾ ਟਿਕਾਅ ਹੋਵੇ, ਇਹ ਨਹੀਂ ਪ੍ਰਾਪਤ ਹੁੰਦਾ, ਇਹ ਸੁੱਖ ਨਹੀਂ ਇਹਦੇ ਵਿੱਚ। ਇਹੀ ਜੀਵ ਰੂਪ ਇਸਤਰੀਆਂ ਭਰਮ ਵਿੱਚ ਭੁੱਲ ਗਈਆਂ ਨੇ ਸੱਚੇ ਪਾਤਸ਼ਾਹ ਜੀ, ਤਾਂ ਹੀ ਵਾਰ ਵਾਰ ਕਿਹਾ ਵੀ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਤਨ ਧਨ ਹੋਸੀ ਛਾਰ ਜਾਣਾ ਕੋਏ ਜਾ। ਕੋਈ ਵਿਰਲਾ ਹੀ ਸਮਝਦਾ ਇਹ ਸਵਾਹ ਰੂਪੀ ਸਾਰਾ ਸੰਸਾਰ ਦੇ ਵਿੱਚ, ਜਿਹਦੇ ਕੋਲ ਨਾਮ ਹੈ, ਨਾਮ ਦਾ ਤਨ, ਬੰਦਗੀ ਹੈ, ਬਾਣੀ ਹੈ, ਸਿਮਰਨ ਹੈ, ਸੇਵਾ ਹੈ, ਨਿਸ਼ਕਾਮ, ਉਹ ਸੁਖੀ ਹੈ, ਉਹ ਖੇੜੇ ਵਿੱਚ, ਉਹ ਆਨੰਦ ਵਿੱਚ। ਇਹ ਜੀਵ ਰੂਪ ਇਸਤਰੀਆਂ ਭਰਮ ਨੇ ਭੁਲਾ ਦਿੱਤੀਆਂ। ਭਾਦੋ ਦੇ ਮਹੀਨੇ ਵਿੱਚ ਦੋ ਤਰ੍ਹਾਂ ਦੀ ਭਾਅ ਹੋ ਗਈ, ਦੂਜਾ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ, ਦੂਜੇ ਨਾਲ ਹੀ ਮਾਇਆ ਦੇ ਨਾਲ ਹੀ, ਪਦਾਰਥਾਂ ਨਾਲ ਹੀ ਹੇਤ ਜੀਵਾਂ ਦਾ, ਜੀਵ ਰੂਪ ਇਸਤਰੀਆਂ ਦਾ ਮੋਹ ਲੱਗ ਗਿਆ
1: ਲੱਖ ਸੀਗਾਰ ਬਣਾਇਆ ਕਾਰਜ ਨਹੀਂ ਕੇਤ।
0: ਤੇ ਇਹ ਜੀਵ ਰੂਪ ਇਸਤਰੀ ਨੇ ਲੱਖਾਂ ਸੀਗਾਰ ਵੀ ਬਣਾਏ ਨੇ, ਲੱਖ ਸ਼ਿੰਗਾਰ ਬਣਾਇਆ ਕਿ ਨਹੀਂ, ਲੱਖਾਂ ਸ਼ਿੰਗਾਰ, ਸ਼ਿੰਗਾਰ ਔਰਤ ਪਤੀਬ੍ਰਤਾ ਔਰਤ, ਸ਼ਿੰਗਾਰ ਪਤੀ ਦੀ ਖੁਸ਼ੀ ਵਾਸਤੇ, ਪਤੀ ਦੇ ਸੁੱਖ ਨੂੰ ਪਾਉਣ ਵਾਸਤੇ ਲਾਉਂਦੀ, ਲੱਖਾਂ ਸ਼ਿੰਗਾਰ ਹਰ ਰੋਜ਼। ਸੋ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕਿ, ਉਹ ਬ੍ਰਹਮ ਰੂਪ ਪਤੀ ਜਿਹੜਾ ਹਿਰਦੇ ਰੂਪੀ ਸੇਜਾ 'ਤੇ ਇੱਕ ਰਸ ਜੀ ਦਾ ਵਾਸਾ ਹੈ, ਪਰਮਾਤਮਾ ਦਾ, ਆਤਮਾ ਦਾ ਮਾਲਕ ਹੈ, ਰੂਹ ਦਾ, ਰਾਧਾ ਸੁਆਮੀ, ਅਸਲ ਵਿੱਚ ਹਿਰਦੇ ਦੇ ਵਿੱਚ ਵਾਸਾ ਹਰ ਇੱਕ ਦਾ, ਉਹਦੇ ਵਾਸਤੇ ਇਹ ਧਰਮੀ ਬੰਦੇ ਨੇ ਧਰਮ ਦੇ ਕਰਮ ਕਰਨ ਰੂਪੀ

0: ਕਰਮ ਕਾਂਡ, ਹੋਰ ਤੀਰਥ ਯਾਤਰਾ ਕਰ ਲੈਣੀ, ਮੱਸਿਆ ਮਨਾ ਲੈਣੀਆਂ, ਹੋਰ ਪੁੰਨਿਆ ਮਨਾ ਲੈਣੀ। ਬਹੁਤ ਤਰ੍ਹਾਂ ਦੇ ਕਰਮ ਨੇ ਧਰਮ ਦੇ। ਲੱਖਾਂ ਸੀਗਾਰ ਬਣਾਇਆ, ਲੱਖ ਸੀਗਾਰ ਬਣਾਇਆ, ਲੱਖਾਂ ਸੀਗਾਰ ਧਾਰਨ ਕੀਤੇ ਆਪਣੇ ਸਰੀਰ, ਬੜੇ ਸਾਧਨ ਕੀਤੇ, ਪਰ ਕਾਰਜ ਨਾਹੀਂ ਕੇ। ਜੇ ਪਤੀ ਵਾਹਿਗੁਰੂ ਸੱਚੇ ਪਾਤਸ਼ਾਹ ਮਿਲਾਪ ਨਹੀਂ ਹੋਇਆ ਤਾਂ ਫਿਰ ਕਿਸੇ ਕੰਮ ਨਹੀਂ। ਐਵੇਂ ਜਾਂਦੇ ਨੇ ਸਾਰੇ ਸੀਗਾ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵਡਾਂਸ ਰਾਗ ਵਿੱਚ ਇਹੋ ਹੀ ਕਿਹਾ, ਸੋ ਮਾਠ ਗੁਦਾਈ ਪੱਟੀ ਆ ਭਰੀਐ ਮਾਂਗ ਸਧੂਰੇ, ਅੱਗੇ ਗਈ ਨਾ ਮੰਨੀਐਨ ਮਰੋਂ ਵਿਸੂਰ ਵਿਸੂਰੇ। ਮਹਾਰਾਜ ਸੱਚੇ ਪਾਤਸ਼ਾਹ, ਚੂੜਾ ਭੰਨ ਪਲੰਘ ਸਿਉ ਮੁੰਦੇ ਸਣ ਬਾਹੀ ਸਣ ਬਾਹਾ, ਏਤੇ ਵੇਸ ਕਰੇਂਦੀ ਏ ਮੁੰਦੇ ਸਹੁ ਰਾਤੋਂ ਅਬਰਾਹਾ। ਪਤੀ ਦਾ ਤਾਂ ਪਿਆਰ ਮਿਲਿਆ ਹੀ ਨਹੀਂ, ਪਤੀ ਪ੍ਰਭੂ ਦੀ ਤਾਂ ਮਿਲਾਪ ਹੋਇਆ ਹੀ ਨਹੀਂ ਹਿਰਦੈ ਰੂਪੀ ਸੇਜਾ ਤੇ। ਇਹੋ ਜਿਹੀਆਂ ਬਾਹਾਂ ਜਿਹੜੀਆਂ ਚੂੜੇ ਪਾਏ ਹੋਣ ਭਾਵ ਸੁੰਦਰ ਸ਼ਿੰਗਾਰ ਬਣ, ਉਹਨਾਂ ਨੂੰ ਉਹਨਾਂ ਚੂੜੇ ਤੋਂ ਮਹਾਰਾਜ ਸੱਚੇ ਪਾਤਸ਼ਾਹ, ਅੱਗੇ ਗਈ ਨਾ ਮੰਨੀਐਨ ਮਰੋ ਵਿਸੂਰ ਵਿਸੂਰੇ। ਇਹ ਕਰਮ ਕਾਂਡ ਦੇ ਹੋਰ ਵਾਹਿਗੁਰੂ ਦੀ ਬੰਦਗੀ ਨੂੰ ਪ੍ਰੇਮਾ ਭਗਤੀ ਨੂੰ ਛੱਡ ਕੇ ਬਣਾਏ ਹੋਏ ਸ਼ਿੰਗਾਰ ਜਿਹੜੇ ਅੱਗੇ ਨਹੀਂ ਮੰਨੇ ਜਾਂਦੇ, ਇਹ ਕੰਮ ਨਹੀਂ ਆਉਂਦੇ। ਮਿਲਾਪ ਤਾਂ ਹੋਇਆ ਹੀ ਨਹੀਂ। ਅੱਗੇ ਗਏ ਨਾ ਮੰਨੀਐਨ ਮਰੋ ਵਿਸੂਰ ਵਿਸੂਰੇ, ਪ੍ਰਵਾਨ ਚੂੜਾ ਭੰਨ ਪਲੰਘ ਸਿਉ ਮੁੰਦੇ। ਇਹ ਪਲੰਘ ਦੇ ਨਾਲ ਹੀ ਚੂੜੇ ਦੇ ਸਮੇਤ ਹੱਥ ਮਾਰ ਕੇ ਭੰਨਦੇ ਹੈ ਜੀਵ ਰੂਪ ਇਸਤਰੀ, ਉਹ ਸ਼ਿੰਗਾਰਾਂ ਤੋਂ ਕੀ ਕਰਾਉਣਾ ਹੈ। ਸਣ ਬਾਹੀ ਸਣ ਬਾਹ, ਇੰਨੀ ਜ਼ੋਰ ਦੀ ਭੰਨ ਮਾਰ ਕੇ ਪਲੰਘ ਦੇ ਪਾਵੇ ਨਾਲ ਕਿ ਬਾਂਹ ਵੀ ਟੁੱਟ ਜਾਵੇ, ਉਹ ਬਾਂਹ ਜਿਹੜੀ ਪਤੀ ਦੇ ਗਲੇ ਦਾ ਸ਼ਿੰਗਾਰ ਹੀ ਨਹੀਂ ਬਣੀ, ਮਿਲਾਪ ਹੀ ਨਹੀਂ ਹੋਇਆ। ਕਰਮ ਕੀਤੇ ਨੇ ਸਾਲਾਂ ਬੱਧੀ ਕਰਦਾ ਜੀ, ਬੰਦਗੀ ਨਹੀਂ, ਪ੍ਰੇਮਾ ਭਗਤੀ ਨਹੀਂ ਪੈਦਾ ਹੋਈ ਹੈ, ਕਠੋਰ ਦਾ ਕਠੋਰ ਹੈ। ਭੰਨ ਦੇ ਇਹੋ ਜਿਹੇ ਸ਼ਿੰਗਾਰ ਕੀ ਕਰਨ। ਸਣ ਬਾਹੀ ਸਣ ਬਾਹਾ, ਏਤੇ ਵੇਸ ਕਰੇਂਦੀ ਏ ਮੁੰਦੇ ਸਹੁ ਰਾਤੋਂ ਅਵਰਾਹ, ਇਹਨੇ ਵੇਸ ਕਰਨ ਸਹੁ ਮਾਲਕ ਪਤੀ ਤਾਂ ਆਇਆ ਹੀ ਨਹੀਂ, ਉਹ ਤਾਂ ਹੋਰ ਰਾਵਾਂ 'ਤੇ, ਉਹਦਾ ਮਿਲਾਪ ਤਾਂ ਹੋਇਆ ਹੀ ਨਹੀਂ। ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੇ, ਲੱਖਾਂ ਸਿੰਗਾਰ ਧਾਰਨ, ਧਰਮ ਦੇ ਕਰਮ ਧਾਰਨ, ਪਰ ਕਿਸੇ ਕੰਮ ਨਹੀਂ। ਜਦੋਂ ਮਿਲਾਪ ਨਹੀਂ ਹੋਇਆ, ਪ੍ਰਵਾਨ ਨਹੀਂ ਹੋਏ ਹਨ।
1: ਜਿਤ ਦਿਨ ਦੇਹੇ ਬਿਨ ਸਸੀ, ਤਿਤ ਵੇਲੇ ਕਹਿ ਹਸਨ ਪ੍ਰੇਤ।
0: ਜਿਤ ਦਿਨ, ਜਿਸ ਵੇਲੇ ਸਵਾਸਾਂ ਦੇ ਪੂਰੇ ਹੋਣ ਦਾ ਸਮਾਂ ਆ ਗਿਆ, ਤੇ ਦੇਹ ਬਿਨ ਸਸੀ, ਜਿਸ ਵੇਲੇ ਦੇਹ ਜਿਹੜੀ ਨਾਸ ਹੋ ਜਾਵੇਗੀ, ਡਿੱਗ ਪਵੇਗੀ, ਬਿਨਸ ਜਾਵੇਗੀ, ਜਰਰੀ ਭੂਤ ਸਰੀਰ ਹਨ, ਇੱਕ ਦਿਨ ਇਹਨੇ ਖਤਮ ਹੋਣਾ ਹੀ ਹੋਣਾ ਵਾ। ਕੱਚੀ ਕੰਧ ਆ, ਕੱਚੀ ਕੰਧ ਕੱਚਾ ਵਿੱਚ ਰਾਜ, ਜਦੋਂ ਇਹ ਡਿੱਗੇਗੀ, ਸਵਾਸਾਂ ਦੇ ਪੂਰੇ ਹੋਣ ਦਾ ਸਮਾਂ ਆਵੇ, ਪ੍ਰਾਣ ਨਿਕਲ ਜਾਣਗੇ। ਅਤੇ ਤਵੇਲਾ ਕਹਿਸਨ ਪ੍ਰੇਤ, ਜਿਨ੍ਹਾਂ ਨਾਲ ਦੂਜਾ ਭਾਵ ਲੱਗਿਆ ਹੁੰਦਾ ਵਾਹਿਗੁਰੂ ਦੀ ਪ੍ਰੇਮ ਨੂੰ ਛੱਡ ਕੇ, ਭਗਤੀ ਨੂੰ, ਬਾਣੀ ਨੂੰ ਛੱਡ ਕੇ, ਤਾਂ ਤਵੇਲਾ ਕਹਿਸਨ ਪ੍ਰੇਤ, ਉਸ ਵੇਲੇ ਮਹਾਰਾਜ ਕਹਿੰਦੇ, ਫਿਰ ਜਦੋਂ ਕਿਤੇ ਰੂਹ ਮਾੜੀ ਮੋਟੀ ਦਿਖਾਈ ਵੀ ਦੇ ਦੇਵੇ ਆ ਕੇ, ਉਸ ਵੇਲੇ ਕਹਿੰਦੇ ਪ੍ਰੇਤ ਪ੍ਰੇਤ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਹੋ ਹੀ ਫੈਸਲਾ ਦਿੱਤਾ। ਪ੍ਰੇਤ ਵੈਸੇ ਬਹੁਤ ਭਿਆਨਕ ਜੂਨੀ ਹੈ, ਸਭ ਤੋਂ ਦੁਖੀ ਪ੍ਰੇਤ ਹੁੰਦਾ ਹੈ। ਸਵਾ ਮਨ ਦੀ ਭੁੱਖ ਹੁੰਦੀ ਆ, ਸਵਾ ਮਨ ਖਾਣੇ ਦੀ, ਪਰ ਮੂੰਹ ਬਹੁਤ ਛੋਟਾ ਹੁੰਦਾ, ਸੂਈ ਦੇ ਨੱਕੇ ਜਿੱਡਾ, ਭੁੱਖ ਹੀ ਨਹੀਂ ਪੂਰੀ ਹੁੰਦੀ, ਇੰਨੀ ਜੂਨੀ ਔਖੀ ਦੁਖਦਾਇਕ ਹੈ ਪ੍ਰੇਤ ਦੀ। ਇਹ ਪ੍ਰੇਤ ਮਹਾਰਾਜ ਸ਼ਬਦ ਵਰਤਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਅਵਗਤ ਰੂਪ, ਪ੍ਰੇਤ ਤੋਂ ਭਾਵ ਅਵਗਤ ਰੂਪ ਵੀ। ਘਰ ਕੀ ਨਾਰ ਬਹੁਤ ਹਿਤ ਜਾ ਸਿਉ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗ, ਇਹ ਵਿਧ ਕੋ ਵਿਵਹਾਰ ਬਣਿਓ ਹੈ, ਜਾ ਸਿਉ ਨੇਹੋ ਲਗਾਇਓ, ਅੰਤ ਬਾਰ ਬਿਨ ਨਾਨਕ ਹਰ ਜੀ ਕੋ ਕਾਮਨਾ ਹੈ। ਤੁਹਾਨੂੰ ਗੁਰੂ ਤੇਗ ਬਹਾਦਰ ਕਿੰਨਾ ਟੁੰਬਦੇ ਨੇ, ਇਹਦੇ ਵਿੱਚੋਂ ਉੱਠ ਕੇ ਪ੍ਰੇਮ ਪੈਦਾ ਕਰ ਸੱਚੇ ਪਾਤਸ਼ਾਹ ਦੇ ਨਾਮ ਨਾਲ। ਇਹੀ ਸ਼ਬਦ ਮਹਾਰਾਜ ਜੀ ਨੇ ਵਰਤਿਆ, ਅਤੇ ਇਹੀ ਗੁਰੂ ਅਰਜਨ ਦੇਵ ਸਾਹਿਬ ਜੀ ਵਰਤੇ। ਤਿਤ ਵੇਲਾ ਕਹਿਸਨ ਪ੍ਰੇਤ, ਉਸ ਵੇਲੇ ਪ੍ਰੇਤ ਪ੍ਰੇਤ ਕਹਿ ਕੇ ਡਰਨਗੇ ਸਾਰੇ, ਬੜੇ ਉਪਾਅ ਕਰਾਉਣਗੇ। ਜੇ ਕਿਤੇ ਮੋਹ ਦੇ ਵਿੱਚ ਆ ਵੀ ਗਈ ਰੂਹ ਕਿਤੇ ਘਰ ਵਿੱਚ, ਬੜੇ ਫਿਰ ਭੱਜਦੇ ਨੇ। ਸੋ ਉਸ ਵੇਲੇ ਪ੍ਰੇਤ ਪ੍ਰੇਤ ਨੂੰ ਕਹਿਣਗੇ ਇੰਨਾ ਕੀ ਮੁੱਲ ਹੁੰਦਾ ਹੈ।
1: ਪਕੜ ਚ ਲਾਏ ਨੇ ਦੂਤ ਜਮ ਕਿਸੇ ਨਾ ਦੇਣੀ ਭੇਤ।
0: ਇੱਥੋਂ ਤਾਂ ਚੱਲਿਆ ਜਾਏਗਾ ਤੇ ਅੱਗੇ ਜਦੋਂ ਜਾਂਦਾ ਜੀਵ ਜੀਵ ਆਤਮਾ ਸੂਕਸ਼ਮ ਸਰੀਰ ਪਕੜ ਚ ਲਾਏ ਨੇ ਦੂਤ ਜਮ ਯਮਰਾਜ ਦੇ ਦੂਤ ਜਿਹੜੇ ਨੇ ਨਾ ਆਉਂਦੇ ਲੈਣ ਮੌਤ ਦੇ ਫਰਿਸ਼ਤੇ ਅਜਰਾਈਲ ਆਦਿਕ ਉਹਨਾਂ ਦੇ ਵੀ ਨਾਮ ਨੇ ਉਹ ਜਦੋਂ ਪਕੜ ਚਲਾਈਨ ਪਕੜ ਫੜ ਕੇ ਮੁਰਜਮਾਂ ਵਾਂਗ ਮੂਹਰੇ ਲਾ ਕੇ ਚਲਾਉਂਦੇ ਨੇ ਚਲਾਏ ਦੂਤ ਜਮ ਕਿਸੇ ਨਾ ਦੇਣੀ ਭੇਤ ਉਹ ਇੱਕ ਤਾਂ ਉਸ ਵੇਲੇ ਭੇਤ ਨਹੀਂ ਦਿੰਦੇ ਕਦੋਂ ਮੌਤ ਆਉਣੀ ਹੈ ਕਿਸੇ ਨੂੰ ਨਹੀਂ ਭੇਤ ਦਿੰਦੇ ਉਦੋਂ ਹੀ ਪਤਾ ਲੱਗਦਾ ਜਦੋਂ ਨਬਜ ਖੜ ਜਾਂਦੀ ਹੈ ਚਲਦੀ ਜਾਂ ਬਹੁਤੇ ਬਿਮਾਰ ਬੰਦੇ ਉਦੋਂ ਕਈਆਂ ਦਾ ਸੁੱਤੜ ਤੁੜੂ ਵੱਜਣ ਲੱਗ ਪੈਂਦਾ ਤਾਂ ਉਸ ਵੇਲੇ ਪਤਾ ਲੱਗ ਜਾਂਦਾ ਪਰ ਕਿੱਥੇ ਲਿਜਾਂਦੇ ਜਦੋਂ ਪਕੜ ਕੇ ਚਲਾਏ ਨੇ ਚਲਾਉਂਦੇ ਨੇ ਅੱਗੇ ਕਿੱਥੇ ਲੈ ਗਏ ਕਿਸੇ ਨੂੰ ਭੇਜ ਨਹੀਂ ਅੱਗੇ ਕਿੱਥੇ ਗਿਆ ਕਿਹੜੀ ਜੂਨੀ ਵਿੱਚ ਆ ਕਿਹੜੀ ਵਾਸ਼ਨਾ ਸੀ ਅੰਦਰ ਅਤੇ ਉਹ ਵਾਸ਼ਨਾ ਮੁਤਾਬਕ ਵੀ ਜਨਮ ਮਿਲਦਾ ਦੂਜੇ ਨੂੰ ਕੀ ਪਤਾ ਵਾ ਸੋ ਕਿਹੜੀ ਸੁਰਤੀ ਵਿੱਚ ਕਿਹੜੀ ਵਾਸ਼ਨਾ ਸੀ ਕਿਹੜੇ ਫੁਰਨੇ ਵਿੱਚ ਸੀ ਜਦੋਂ ਪੂਰਾ ਹੋ ਉਹਦੇ ਮੁਤਾਬਕ ਲਿਜਾਂਦੇ ਨੇ ਕਿਹੜੀ ਜੂਨੀ ਵਿੱਚ ਪਾਇਆ ਅੱਗੇ ਅੱਗੇ ਨਵੇਂ ਬੰਦਿਆਂ ਨਾਲ ਪੁਰਾਣਿਆਂ ਨਾਲ ਸੰਬੰਧ ਟੁੱਟ ਜਾਂਦਾ ਹੈ ਪਹਿਲਿਆਂ ਨਾਲ ਅਤੇ ਨਵਿਆਂ ਨਾਲ ਵਾਹ ਪੈਂਦਾ ਵਾ ਅਤੇ ਕਿਸੇ ਨੂੰ ਭੇਤ ਨਹੀਂ ਹੁੰਦਾ ਇਹ ਬਚਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤੇ ਨੇ ਕਿ ਚੌਥਾ ਪਹਿਰ ਹੈ ਵਣਜਾਰਿਆ ਮਿੱਤਰਾ ਚੌਥਾ ਪਹਿਰ ਹੈ ਰੈਣਕ ਹੈ ਵਣਜਾਰਿਆ ਮਿੱਤਰਾ ਲਾਵੀ ਲੁਣਿਆ ਖੇਤ ਸੋ ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲਾ ਖਿਨ ਮਹਿ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰਾ ਲਾਵੀ ਆਏ ਲੁਣਿਆ ਖੇ ਇਹੀ ਬਚਨ ਮਹਾਰਾਜ ਨੇ ਕੀਤੇ ਸ੍ਰੀ ਰਾਗ ਵਿੱਚ ਕਿਸੇ ਨੂੰ ਭੇਤ ਨਹੀਂ ਫਿਰ ਉਹ ਦਿੰਦੇ ਜਮ ਦੂਤ ਲਿਜਾਣ ਲੱਗੇ ਵੀ ਅਤੇ ਅੱਗੇ ਵੀ ਕਿਸੇ ਨੂੰ ਕੀ ਪਤਾ ਨਹੀਂ ਕਿਹੜੀ ਜੂਨੀ 'ਚ ਉਹ ਕਿੱਥੇ ਹੈ ਇੱਥੇ ਮੋਹ ਵਿੱਚ ਜੀਵ ਰੋਂਦੇ ਕਰਲਾਉਂਦੇ ਨੇ ਵਿਛੋੜੇ ਵਿੱਚ ਇਹ ਤਾਂ ਪੂਰੇ ਗੁਰੂ ਨੂੰ ਜਾਂ ਪਰਮੇਸ਼ਰ ਨੂੰ ਪਤਾ ਹੁੰਦਾ ਸੱਚੇ ਪਾਤਸ਼ਾਹ ਜੀ ਦੁਨੀ ਚੰਦ ਆਪਣੇ ਬਜ਼ੁਰਗ ਦਾ ਸਰਾਧ ਹੀ ਕਰ ਰਿਹਾ ਸੀ ਦੁਨੀ ਚੰਦ ਸੇਠ ਅਤੇ ਸਾਰੇ ਨਗਰ ਨੂੰ ਭੋਜਨ ਖਵਾ ਕੇ ਹਟਿਆ ਸੀ ਅਤੇ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਪਹੁੰਚ ਗਏ ਉਹਨੇ ਬੇਨਤੀ ਕੀਤੀ ਮਹਾਰਾਜ ਆਓ ਧੰਨ ਭਾ ਗਿਆ ਤੁਸੀਂ ਭੋਜਨ ਛਕੋ ਮੇਰਾ ਜੱਗ ਲੱਗ ਜੇ ਬਜ਼ੁਰਗਾਂ ਦੇ ਪ੍ਰਥਾਏ ਮੈਂ ਲੰਗਰ ਲਾ ਭੋਜਨ ਬ੍ਰਹਮ ਭੋਜ ਕੀਤਾ ਵਾ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਪਹੁੰਚ ਗਿਆ ਕਹਿੰਦਾ ਪਹੁੰਚਿਆ ਹੀ ਹੋਣਾ ਵਾ ਇੰਨਾ ਖਵਾਇਆ ਜਿਹੜਾ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਨਹੀਂ ਉਹਨੂੰ ਨਹੀਂ ਉਹ ਤਾਂ ਭੁੱਖਾ ਵਾ ਸੱਤਾਂ ਦਿਨਾਂ ਦਾ ਭੁੱਖਾ ਉਹ ਤਾਂ ਹੈਰਾਨ ਹੋ ਗਿਆ ਪੈਰਾਂ ਥੱਲੋਂ ਮਿੱਟੀ ਨਿਕਲ ਗਈ ਪੂਰਾ ਗੁਰੂ ਸਮਰੱਥ ਆ ਹਰ ਇੱਕ ਦਾ ਪਤਾ ਕਿੱਥੇ ਕਿਹੜੀ ਰੂਹ ਭਟਕ ਰਹੀ ਤਾਂ ਉਸ ਵੇਲੇ ਹੈਰਾਨ ਹੋ ਗਿਆ ਮਹਾਰਾਜ ਕਹਿੰਦੇ ਸੱਤਾਂ ਦਿਨਾਂ ਦਾ ਭੁੱਖਾ ਬੈਠਾ ਵਿਚਾਰਾ ਤੂੰ ਕਰੀ ਜਾ ਜੱਗ ਕਿੱਥੇ ਸੱਚੇ ਮਹਾਰਾਜ ਕਹਿੰਦੇ ਤੁਰਿਆ ਜਾ ਜਾ ਤੈਨੂੰ ਪਛਾਣ ਲੈਣਾ ਉਹਨੇ ਬਘਿਆੜ ਦੀ ਜੂਨੀ ਵਿੱਚ ਆ ਇਸ ਵੇਲੇ ਫਿਰ ਉਦੋਂ ਹੈਰਾਨ ਹੋ ਗਿਆ ਉਹਨੂੰ ਕੋਈ ਮਿਲਿਆ ਨਹੀਂ ਕਿ ਆਪਣਾ ਸ਼ਿਕਾਰ ਬਹੁਤ ਭੁੱਖਾ ਵਾ ਤਾਂ ਹੈਰਾਨ ਹੋ ਗਿਆ ਸੱਚੇ ਪਾਤਸ਼ਾਹ ਨੇ ਪ੍ਰਸ਼ਾਦ ਬਣਾਇਆ ਪ੍ਰਸ਼ਾਦ ਬਣਾ ਕੇ ਕਿਹਾ ਤੈਨੂੰ ਕੁਝ ਨਹੀਂ ਕਹਿਣਾ ਉਹਨੇ ਤੈਨੂੰ ਸਿਆਣ ਲੈਣਾ ਜਾ ਕੇ ਜੰਗਲ 'ਚ ਸਾਈਡ ਜਾ ਉਹ ਗਿਆ ਅਤੇ ਜਦੋਂ ਉਹਨੇ ਵੇਖਿਆ ਦੁਨੀ ਚੰਦ ਨੂੰ ਤਾਂ ਪੂਛਾ ਲਾਉਣ ਲੱਗ ਗਿਆ ਭੁੱਖਾ ਬਘਿਆੜ ਨਹੀਂ ਛੱਡਦਾ ਕਿਸੇ ਨੇ ਉਹਨੇ ਫਿਰ ਪ੍ਰਸ਼ਾਦ ਹੈਰਾਨ ਸੱਚੇ ਪਾਤਸ਼ਾਹ ਤਾਂ ਫਿਰ ਸਾਧ ਸੰਗ ਜੀ ਉਹਦੀ ਕਲਿਆਣ ਪ੍ਰਸ਼ਾਦ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕੀਤੇ ਸੀ ਦੁਨੀ ਚੰਦ ਨੇ ਪੂਰਾ ਗੁਰੂ ਕਿੱਡਾ ਸਮਰੱਥ ਆ ਉਹਦੇ ਦਿਦਾਰੇ ਕਰਕੇ ਪ੍ਰਸ਼ਾਦ ਛਕੇ ਅਤੇ ਉਹਦੀ ਕਲਿਆਣ ਉਹਨੇ ਪੁੱਛਿਆ ਉਹ ਰੂਹ ਬਣ ਕੇ ਨਮਸਕਾਰ ਕਹਿਣ ਲੱਗਾ ਉਹ ਆਪ ਨਿਰੰਕਾਰ ਦਾ ਸਰੂਪ ਆ ਜਿਹਨਾਂ ਤੈਨੂੰ ਭੇਜਿਆ ਵਾ ਚਰਨ ਫੜਦਾ ਜਾ ਕੇ ਉਹਨਾਂ ਦੇ ਤੇਰੇ ਤੂੰ ਉਹਨਾਂ ਦੇ ਦਰਸ਼ਨ ਕੀਤੇ ਤੇਰੇ ਦਰਸ਼ਨ ਕਰਕੇ ਮੇਰੀ ਕਲਿਆਣ ਹੋ ਗਈ ਮੇਰੀ ਜੂਨੀ ਛੁੱਟ ਗਈ ਉਹ ਕਹਿੰਦਾ ਤੂੰ ਤਾਂ ਪਰਮਾਤਮਾ ਸੀ ਇਹ ਜੂਨੀ 'ਚ ਕਿਉਂ ਪਿਆ ਦੱਸ ਮੈਨੂੰ ਉਹ ਕਹਿੰਦਾ ਵੀ ਆਹ ਗੱਲ ਅਖੀਰ ਅਤੇ ਵਾਸ਼ਨਾ ਮੇਰੀ ਜਿਹੜੀ ਸੀ ਮਾਸ ਰਹਿੰਦਾ ਸੀ ਗੁਆਂਢ ਅਤੇ ਮੈਂ ਕਿਹਾ ਵੀ ਸਾਰੀ ਉਮਰ ਮਾਸ ਦਾ ਸਵਾਦ ਹੀ ਨਹੀਂ ਵੇਖਿਆ ਉਹ ਸੁਰਤੀ ਮੇਰੀ ਖੀਰ ਅਤੇ ਉੱਧਰ ਜਾਵੜੀ ਅਤੇ ਮੈਨੂੰ ਆ ਤਾਮਸੀ ਜੂਨੀ ਮਾਸ ਖਾਣ ਵਾਲੀ ਮਿਲੀ ਹੈ ਤਾਂ ਮੇਰੀ ਇਹ ਹਾਲਤ ਹੋਈ ਅਤੇ ਮੇਰੇ ਚੰਗੇ ਕਰਮ ਕਰਕੇ ਪਰਮਾਤਮਾ ਪੁਰਸ਼ ਸੀ ਉਹ ਵੀ ਤਾਂ ਹੀ ਇਹ ਆਏ ਨੇ ਨਿਰੰਕਾਰ ਦਾ ਸਰੂਪ ਸੱਚੇ ਪਾਤਸ਼ਾਹ ਹੁਣ ਮੈਨੂੰ ਛਡਾ ਲਿਆ ਵਾ ਫਿਰ ਕਿਹੜੀ ਜੂਨੀ 'ਚ ਤਾਂ ਪੂਰੇ ਗੁਰੂ ਨੂੰ ਪਤਾ ਸਮਰੱਥ। ਮੂਲਾ ਜਿਹੜਾ ਸੀ ਸੋ ਸਿਆਲਕੋਟ ਵਾਲਾ ਮੂਲਾ ਖੱਤਰੀ, ਉਹ ਬੇਮੁੱਖ ਹੋ ਗਿਆ ਸੀ ਨਾ ਪਹਿਲੇ ਸਰੂਪ ਵਿੱਚ, ਅਤੇ ਹਜ਼ੂਰ ਸਾਹਿਬ ਸਾਹੇ ਦੀ ਜੂਨ ਵਿੱਚ ਸੀ ਖੀਰ ਅਤੇ ਸ਼ਿਕਾਰ ਘਾਟ, ਅਤੇ ਦਸਮ ਪਾਤਸ਼ਾਹ ਨੇ ਉੱਥੇ ਤੀਰ ਮਾਰ ਕੇ ਮਾਰਿਆ ਸੀ ਵੀ ਇਹ ਮੂਲਾ ਖੱਤਰੀ ਹੋਣੇ ਦਾ ਉਧਾਰ ਕਰਦਾ। ਇਹ ਗੁਰੂ ਨੂੰ ਪਤਾ, ਗੁਰੂ ਸਮਰੱਥ ਆ, ਤਾਂ ਗੁਰੂ ਦੇ ਲੜ ਲੱਗਣਾ ਜ਼ਰੂਰੀ ਹੈ। ਸੱਚੇ ਪਾਤਸ਼ਾਹ ਆਪ ਪਾਰੋ ਤਾਰਾ ਕਰਦੇ ਨੇ, ਦਿਆਲੂ ਕਿਰਪਾਲੂ ਨੇ, ਪਰ ਕਿਸੇ ਨੂੰ ਭੇਤ ਦੂਜਿਆਂ ਨੂੰ ਕੀ ਭੇਤ ਆ ਵੀ ਸੋ ਕਿਹੜੀ ਜੂਨੀ ਵਿੱਚ ਪਾ ਦਿੱਤਾ ਹੈ, ਸੋ ਕਿਹੜੇ ਗਰਭ ਵਿੱਚ ਆ, ਕਿਸੇ ਨਾ ਦੇਣੀ ਭੇਤ, ਉਹ ਭੇਤ ਨਹੀਂ ਦਿੰਦੇ ਕਿਸੇ ਨੂੰ।
1: ਛੱਡ ਖੜੋ ਤੇ ਖਿਨ ਮਾਹੇ ਜਿਨਸ ਲੱਗਾ ਹੈ।
0: ਹਾਂ, ਇੱਕ ਛਿਨ ਦੇ ਵਿੱਚ ਹੀ ਅੱਖ ਚਮਕਣ ਜਿੰਨੇ ਸਮੇਂ ਵਿੱਚ ਛੱਡ ਕੇ ਖੜੋ ਜਾਂਦੇ ਕੋਲੇ ਮੰਜੇ ਦੇ ਦੁਆਲੇ, ਕਰ ਕੁਝ ਨਹੀਂ, ਜਿਨ੍ਹਾਂ ਨਾਲ ਹੇਤ ਲੱਗਾ ਹੁੰਦਾ ਸਾਰੀ ਜ਼ਿੰਦਗੀ ਮੋਹ ਦੇ ਵਿੱਚ ਲਗਾ ਦਿੰਦਾ ਬੰਦਾ। ਸੋ ਮੇਰੀ ਮੇਰੀ ਮੇਰੀ ਮੇਰੇ ਨੇ, ਪੁੱਤ ਪੋਤਰੇ ਮੇਰੇ ਨੇ, ਸਭ ਜਿਨ੍ਹਾਂ ਨਾਲ ਹੇਤ ਲੱਗਾ ਹੁੰਦਾ ਝੂਠਾ ਮੋਹ, ਇੱਕ ਛਿੰਨ ਦੇ ਵਿੱਚ ਹੀ ਛੱਡ ਕੇ ਖੜੋ ਜਾਂਦੇ, ਕਰ ਕੁਝ ਨਹੀਂ ਸਕਦੇ, ਨਾਲ ਕੋਈ ਨਹੀਂ ਨਿਭਦਾ ਹੈ।
1: ਹੱਥ ਮਰੋੜਿਆ ਤਨ ਕੱਪੇ ਸਿਆਹੋ ਹੋਆ ਸੇਤ।
0: ਉਸ ਵੇਲੇ ਮਹਾਰਾਜ ਕਹਿੰਦੇ ਜਦੋਂ ਅੰਤਲਾ ਸਮਾਂ ਆਉਂਦਾ ਨਾ, ਸਵਾ ਅਖੀਰਲਾ ਸਵਾਸ ਜਿਹੜਾ ਪ੍ਰਾਣ ਆ ਇਹ ਸਾਡੀ ਧੁਨੀ ਵਿੱਚ ਹੁੰਦਾ, ਇੱਥੋਂ ਪ੍ਰਾਣ ਅਖੀਰਲਾ ਸਵਾਸ ਪ੍ਰਾਣ ਧੁਨੀ ਵਿੱਚ ਇੱਥੋਂ ਨਿਕਲਦੇ ਨੇ, ਅਤੇ ਇਹ ਧੁਨੀ ਦੇ ਵਿੱਚੋਂ ਜਦੋਂ ਉਹ ਪ੍ਰਾਣਾ ਸਵਾਸਾਂ ਦੇ ਪੂਰੇ ਹੋਣ ਦਾ ਸਮਾਂ ਹੋ ਜਾਂਦਾ ਹੈ, ਤਨ ਦੀ ਮੌਤ ਹੁੰਦੀ ਹੈ। ਭਾਵੇਂ ਸਿਆਣੇ ਵੀ ਕਹਿੰਦੇ ਮਨ ਦੀ ਮੌਤ ਵੀ ਇੱਕ ਦੋ ਤਰ੍ਹਾਂ ਦੀ ਹੈ, ਧੁਨੀ ਜਿਹੜੀ ਹੈ ਧੁਨੀ ਆਪਾਂ ਕਹਿ ਦਿੰਦੇ ਹਾਂ ਖੁੱਲ੍ਹੀ ਜੀ ਬੋਲੀ, ਉਹ ਧੁਨੀ ਜਿਹੜੀ ਰਿਸ਼ੀਆਂ ਮੁਨੀਆਂ ਨੇ ਇਹਦੀ ਆਵਾਜ਼ ਰੱਖੀ ਵੀ ਧੁਨੀ, ਧੁਨੀ ਤੋਂ ਭਾਵ ਆਵਾਜ਼, ਜਿੱਥੋਂ ਆਵਾਜ਼ ਸਾਰੀ ਉੱਠਦੀ ਹੈ, ਪੂਰੀ ਆਵਾਜ਼ ਨਹੀਂ ਇਹ ਖੁੱਲ੍ਹਦੀ, ਪੂਰੀ ਨਾਭੀ ਨਹੀਂ ਕਿਸੇ ਦੀ ਖੁੱਲ੍ਹਦੀ, ਅੱਧੀ ਖੁੱਲ੍ਹਦੀ ਹੈ। ਜਿਵੇਂ ਆਪਾਂ ਬੋਲਦੇ ਹਾਂ ਆਵਾਜ਼ ਆ, ਇਹ ਨਾਦ ਆ, ਇਹ ਧੁਨੀ ਦੀ ਆਵਾਜ਼ ਜਿਹੜੀ ਆਵਾਜ਼ ਆਉਂਦੀ ਨਾ, ਇਹ ਗੜਕਾ ਜਿੰਨਾ ਹੈ ਉਹ ਨਾਦ ਆ। ਸੋ ਧੁਨੀ ਦੇ ਵਿੱਚ ਇਹ ਵਿਦਵਾਨ ਪੁਰਸ਼ਾਂ ਨੇ ਇਹਦਾ ਅੱਡੋ ਅੱਡ ਅਰਥ ਕੀਤੇ ਨੇ ਵੀ ਜਿਹੜੀ ਧੁਨੀ ਦੇ ਵਿੱਚੋਂ ਨਿਕਲੀ ਆਵਾਜ਼ ਧੁਨੀ ਆਵਾਜ਼ ਭਾਵ ਨਾਭੀ 'ਚੋਂ ਜਦੋਂ ਹਿਰਦੇ ਵਿੱਚ ਆਉਂਦੀ ਹੈ ਉਹਨੂੰ ਪਰਾਂ ਬਾਣੀ ਕਿਹਾ, ਉਹੀ ਆਵਾਜ਼ ਪਰਾਂ ਦਾ ਨਾਮ ਬਣ ਜਾਂਦਾ, ਅਤੇ ਫਿਰ ਉਹ ਉਸ ਤੋਂ ਬਾਅਦ ਨਾਭੀ ਵਿੱਚੋਂ ਪਰਾਂ ਬਾਣੀ, ਹਿਰਦੇ ਵਿੱਚ ਪਸੰਤੀ, ਅਤੇ ਫਿਰ ਗਲੇ ਵਿੱਚ ਆਉਂਦੀ ਹੈ ਮੱਧਮਾ, ਜਦੋਂ ਕੰਠ ਵਿੱਚ ਹੁੰਦੀ ਹੈ ਅਤੇ ਜਦੋਂ ਬਾਹਰ ਪ੍ਰਗਟ ਹੁੰਦੀ ਹੈ ਆਵਾਜ਼ ਬੋਲ, ਅਤੇ ਉਹ ਫਿਰ ਬੈਕਰੀ ਬਾਣੀ ਇਸ ਤਰ੍ਹਾਂ। ਅਤੇ ਉੱਥੇ ਹੀ ਸਵਾਸਾਂ ਦੀ ਗੰਢ ਆ, ਜਿੰਨੇ ਵਾਹਿਗੁਰੂ ਨੇ ਸਵਾਸ ਦਿੱਤੇ ਨੇ ਉੱਥੇ ਗੰਢ ਬੱਝੀ। ਮਹਾਰਾਜ ਨੇ ਬਾਣੀ ਵਿੱਚ ਕਿਹਾ ਕਹੋ ਨਾਨਕ ਸੁਣ ਰੇ ਇਹ ਆਨੇ ਆਜ ਕੱਲ੍ਹ ਖੁੱਲ੍ਹਾ ਤੇਰੀ ਗਾਂਠਲੀ, ਅੱਜ ਕੱਲ੍ਹ ਕਰਦੇ ਹਾਂ ਸਵਾਸਾਂ ਦੇ ਪੂਰੇ ਜਦੋਂ ਤੇਰੀ ਗੰਢ ਖੁੱਲ੍ਹ ਜਾਣੀ ਹੈ। ਅਖੀਰਲਾ ਪ੍ਰਾਣ ਧੁਨੀ ਵਿੱਚ ਹੀ ਹੁੰਦਾ, ਅਤੇ ਪੂਰੀ ਨਹੀਂ ਕਿਸੇ ਦੀ ਖੁੱਲ੍ਹਦੀ, ਅੱਧੀ ਖੁੱਲ੍ਹਦੀ ਹੈ ਹਰੇਕ ਜਿੰਨਾ ਚਿਰ ਬੰਦਾ ਜੀਂਦਾ, ਪੂਰੀ ਦੋ ਵਾਰਾਂ ਹੀ ਖੁੱਲ੍ਹਦੀ ਹੈ, ਇੱਕ ਬ੍ਰਹਮ ਗਿਆਨੀ ਦੀ ਪੂਰਨ ਪੁਰਖ ਦੀ, ਇੱਕ ਜਦੋਂ ਬੰਦੇ ਦੀ ਡੈਥ ਹੁੰਦੀ ਮੌਤ ਹੁੰਦੀ ਉਦੋਂ ਇਹ ਹਾਲਤ ਹੁੰਦੀ ਹੈ। ਸਿਆਣੇ ਵਿਦਵਾਨ ਮਹਾਂਪੁਰਸ਼ ਕਹਿੰਦੇ ਕਿ ਜਾਂ ਤਾਂ ਜਦੋਂ ਗਿਆਨ ਹੁੰਦਾ ਰੱਬ ਦੇ ਪਿਆਰੇ ਨੂੰ ਸਿਮਰਨ ਦੀ ਸਿਖਰ ਦੀ ਅਵਸਥਾ ਜਿਹੜੀ ਹੁੰਦੀ, ਸਿਖਰ 'ਤੇ ਸਿਮਰਨ ਜਾਂਦਾ ਜੀ ਪੂਰਾ, ਉਦੋਂ ਚੋਟ ਪੈਂਦੀ ਹੈ ਅਤੇ ਉਦੋਂ ਪੂਰੀ ਖੁੱਲ੍ਹਦੀ ਹੈ ਅਤੇ ਬ੍ਰਹਮ ਗਿਆਨ ਹੋ ਜਾਂਦਾ, ਫਿਰ ਬਾਣੀ ਅਨਹਦ ਨਾਦ ਹੀ ਰਹਿ ਜਾਂਦਾ ਰੱਬ ਦੇ ਪਿਆਰੇ ਦੇ ਅੰਦਰ। ਆਪ ਉਦੋਂ ਮਨ ਦੀ ਮੌਤ ਹੋ ਜਾਂਦੀ ਹੈ, ਜਿਉਂਦੇ ਜੀ ਜੀ ਸੋ ਜਿਹਦਾ ਤਨ ਜੀਂਦਾ ਜੇ ਪਹਿਲਾਂ ਖੁੱਲ੍ਹ ਜਾਏ, ਮਨ ਦੀ ਮੌਤ ਹੋ ਜਾਂਦੀ ਉਸ ਵੇਲੇ। ਤਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ ਬ੍ਰਹਮ ਅਗਨ ਸਹਿਜੇ ਪਰ ਜਾਲੀ ਏਕੈ ਚੋਟ ਸਜਾਇਆ, ਇੱਕੋ ਹੀ ਚੋਟ ਨਾਲ। ਫਿਰ ਬਾਣੀ ਉਚਾਰਨ ਹੁੰਦੀ ਅਨਹਦ ਨਾਦ, ਦੂਜੀ ਗੱਲ ਨਹੀਂ ਰਹਿ ਜਾਂਦੀ, ਰਾਸ ਹੀ ਰਾਸ ਆ ਨਾਮ ਦਾ ਉਹ ਸਿਰ ਦੇ। ਜਾਂ ਬ੍ਰਹਮ ਗਿਆਨੀ ਦੀ ਪੂਰੀ ਖੁੱਲ੍ਹਦੀ ਹੈ, ਜਾਂ ਫਿਰ ਜਦੋਂ ਬੰਦੇ ਦੀ ਹਰ ਇੱਕ ਬੰਦੇ ਦੀ ਆਮ ਡੈਥ ਹੁੰਦੀ ਅਖੀਰ 'ਤੇ, ਉਦੋਂ ਇਹ ਅਖੀਰਲਾ ਪ੍ਰਾਣ ਧੁਨੀ ਵਿੱਚੋਂ ਨਿਕਲਦਾ ਹੈ। ਵੱਖਰੀ ਗੱਲ ਹੈ ਕਿਸੇ ਦੇ ਪ੍ਰਾਣ ਕੰਨਾਂ ਰਾਹੀਂ, ਕਿਸੇ ਦੇ ਨਾਸਕਾਂ ਰਾਹੀਂ, ਕਿਸੇ ਦੇ ਪੈਰਾਂ ਰਾਹੀਂ, ਹੱਥਾਂ ਰਾਹੀਂ, ਅੱਖਾਂ ਰਾਹੀਂ ਵੀ ਨਿਕਲਦੇ ਨੇ ਪ੍ਰਾਣ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਵੀ ਹੱਥ ਮਰੋੜਾ ਤਨ ਕਪੇ ਸਿਆਹੋ ਹੋਆ ਸੇਤ। ਜਦੋਂ ਅਖੀਰ 'ਤੇ ਫਿਰ ਇਹ ਛੱਡ ਜਾਂਦਾ ਹੈ, ਉਸ ਵੇਲੇ ਦਾ ਸੀਨ ਆਪਣੇ ਸਾਹਮਣੇ ਦੇ ਰਹੇ ਨੇ ਵੀ ਇੱਥੋਂ ਦੇ ਜਿਨ੍ਹਾਂ ਨਾਲ ਮੋਹ ਲੱਗਾ ਹੁੰਦਾ ਉਹਨਾਂ ਦਾ ਕੀ, ਕਿੰਨਾ ਕੁ ਫੇਤ ਹੁੰਦਾ, ਉਹ ਵੀ ਰਹਿ ਜਾਂਦਾ ਅਤੇ ਜਦੋਂ ਉਹ ਮੌਤ ਦਾ ਵੇਲਾ ਆਉਂਦਾ ਹੱਥ ਮਰੋੜਾ ਫਿਰ ਜੀਵ। ਜਦੋਂ ਮਨ ਦੀ ਮੌਤ ਹੁੰਦੀ ਉਦੋਂ ਵੀ ਇਹ ਹਾਲਤ ਹੁੰਦੀ ਹੈ। ਸੇਮ ਮੰਨੀ ਹੈ ਮਹਾਂਪੁਰਸ਼ਾਂ ਨੇ, ਬ੍ਰਹਮ ਗਿਆਨੀਆਂ ਨੇ। ਅਤੇ ਉਸ ਵੇਲੇ ਲੋਕ ਕਹਿੰਦੇ ਸ਼ਾਇਦ ਇਹ ਮਸਤਾਨਾ ਹੋ ਗਿਆ, ਰੱਬ ਦੇ ਪਿਆਰਿਆਂ ਨੂੰ ਕੋਈ ਕਮਲਾ ਕਹਿਣ ਲੱਗ ਪਏ, ਇਹਨੂੰ ਕੁਝ ਹੋ ਗਿਆ, ਹੋਇਆ ਕੁਝ ਨਹੀਂ ਹੁੰਦਾ। ਅਤੇ ਜਦੋਂ ਆਮ ਹੱਥ ਮਰੋੜਾ ਹੈ ਉਦੋਂ ਵੀ ਹੱਥ ਮਰੋੜਦਾ ਜੀਵ, ਮੁੱਠੀਆਂ ਬੰਦ ਹੋ ਜਾਂਦੀਆਂ, ਬੀਚ ਲੈਂਦਾ ਵਾ। ਜਦੋਂ ਇਹ ਸਵਾਸ ਪੂਰੇ ਹੁੰਦੇ ਖੁੱਲ੍ਹਦੀ, ਹਾਲਤ ਕਿਹੋ ਜਿਹੀ ਹੁੰਦੀ, ਪਕੜ ਸੋ ਹੱਥ ਮਰੋੜਾ ਤਨਕ ਸਰੀਰ ਕੰਬਦਾ ਵਾ, ਕੰਬਣ ਲੱਗ ਪੈਂਦਾ ਵਾ। ਸਿਆਹ ਹੋ ਹੋਆ ਸੇਤ, ਸਿਆਹ ਹੋ ਕਾਲੇ ਤੋਂ, ਅਤੇ ਫਿਰ ਸੇਤ ਚਿੱਟਾ ਹੋ ਜਾਂਦਾ ਵਾ। ਡੈਥ ਹੋਣ 'ਤੇ, ਮੌਤ ਆਉਣ 'ਤੇ, ਇਹ ਸਰੀਰ ਦੇ ਮਰਨ 'ਤੇ ਫਿਰ ਖੂਨ ਦਾ ਰੰਗ ਵੀ ਜਿਹੜਾ ਬਦਲ ਜਾਂਦਾ, ਉਹ ਚਿੱਟਾ ਹੋ ਜਾਂਦਾ। ਖੂਨ ਪਾਣੀ ਬਣ ਜਾਂਦਾ ਅਤੇ ਚਿੱਟਾ ਹੋ ਜਾਂਦਾ। ਸਿਆਹ ਹੋ ਹੋਆ ਸੇ, ਕਾਲੇ ਤੋਂ ਚਿੱਟਾ ਸਾਹ ਸਰੀਰ ਹੋ ਜਾਂਦਾ। ਫਿਰ ਇਹੋ ਜਿਹੀ ਹਾਲਤ ਹੁੰਦੀ ਉਸ ਵੇਲੇ,
1: ਜਿਹਾ ਬੀਜ ਸੋਲਣਾ ਕਰਮ ਸੰਦੜਾ ਖੇ,
0: ਨਾਲ ਕੀ ਸਾਥੀ ਕੀ ਜਾਂਦਾ, ਨਾਲ ਜਾਣੇ ਨੇ ਕਰਮ, ਕਰਮਾਂ ਮੁਤਾਬਕ ਲੇਖਾ ਹੋਣਾ ਵਾ। ਇਹ ਵਾਰ ਵਾਰ ਬਾਣੀ ਵਿੱਚ ਕਿਹਾ, ਕਰ ਕਰ ਕਰਨਾ ਲਿਖ ਲੈ ਜਾ ਹੋ, ਆਪੇ ਬੀਜ ਆਪੇ ਹੀ ਖਾ ਹੋ, ਨਾਨਕ ਹੁਕਮੀ ਆਪ ਹੋ ਜਾ। ਇੱਕ ਖੇਤ ਹੁੰਦੀ ਪੈਲੀ, ਜਿੱਥੇ ਫਸਲ ਬੀਜਦੇ ਹਾਂ ਆਪਾਂ, ਅਤੇ ਜੋ ਕੁਝ ਉਹਦੇ ਵਿੱਚ ਬੀਜੀਏ ਅਤੇ ਉਹੀ ਫਲ ਸਾਨੂੰ ਮਿਲਦਾ, ਉਹ ਜਿਹਾ ਬੋਲ ਲੱਗਦਾ ਵੱਢ ਲੈਂਦੇ। ਇੱਕ ਇਹ ਸਾਡਾ ਖੇਤ ਸਰੀਰ ਆ, ਇਹ ਵੀ ਖੇਤ ਆ, ਇਹਦੇ ਵਿੱਚ ਜਿਹੋ ਇਹਦੇ ਨਾਲ ਜਿਹੋ ਜਿਹੇ ਕਰਮ ਕਰਾਂਗੇ, ਕਰਮਾਂ ਰੂਪੀ ਖੇਤੀ ਬੋਵਾਂਗੇ, ਉਹੀ ਫਲ ਵੱਢਾਂਗੇ ਆਪ ਹੀ। ਪੰਜਾਬੀ ਦੀ ਕਹਾਵਤ ਇਸੇ ਕਰਕੇ ਬਣੀ, ਕਈ ਕਹਾਵਤਾਂ ਬਾਣੀ ਵਿੱਚੋਂ ਹੀ ਬਣੀਆਂ ਨੇ, ਜਿਹਾ ਕਰੋਂਗੇ ਤੇ ਇਹਾ ਭਰੋਂਗੇ। ਇਹ ਤਾਂ ਯੋਗੀ ਐਸਾ, ਇਹਨੂੰ ਕਲਯੁਗ ਕਹਿੰਦੇ ਕਈ, ਕਰਯੁਗ ਵੀ ਸਿਆਣੇ ਕਹਿੰਦੇ, ਕਰਯੁਗ ਹੈ ਵੀ ਜਿਹੜਾ ਹੱਥਾਂ ਨਾਲ ਕੀਤਾ ਤਾਂ ਉਹੀ ਫਲ ਮਿਲ ਜਾਣਾ, ਉਸੇ ਨੂੰ ਮਿਲਣਾ ਉਸੇ ਹੱਥ। ਇਹ ਬਾਣੀ ਵਿੱਚ ਵੀ ਮਹਾਰਾਜ ਜੀ ਨੇ ਕਿਹਾ, ਜਿਹਾ ਬੀਜਿਆ ਸੋ ਲੁਣਾ ਕਰਮਾਂ ਸੰਦੜਾ ਕੇ। ਫਿਰ ਉੱਥੇ ਲੇਖਾ ਪਾਈ ਪਾਈ ਦਾ ਹੋਣਾ ਹੈ, ਉੱਥੇ ਕੋਈ ਕਿਸੇ ਦੀ ਸਿਫਾਰਿਸ਼ ਨਹੀਂ ਚੱਲਦੀ ਧਰਮਰਾਜ ਕੋਲ ਸੱਚੀ ਕਚਹਿਰੀ ਵਿੱਚ, ਉੱਥੇ ਸੱਚੋ ਹੀ ਸੱਚ ਨਿਬੜਾ, ਚੁਣ ਵੱਖ ਕੱਢੇ ਜਜਮਾਲੇ ਆ। ਥਾਉਨ ਪਾਇਨ ਕੂੜਿਆਰ ਮੋਹ ਕਾਲਾ ਦੋਜਕ ਚਾਲਿਆ, ਤੇਰਾ ਨਾਇਰ ਅਤੇ ਸੇ ਜਿਣ ਗਏ ਹਰ ਗਏ ਸੇ ਠੱਗਣ ਵਾਲੇ ਆ, ਲਿਖ ਨਾਵੈ ਧਰਮ ਬਹਲੇ ਆ। ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇ, ਜਨ ਕੀ ਲੇਖਾ ਪਤ ਪਵੈ ਚੰਗੇ ਸੇਈ ਕੇ। ਕਰਮਾਂ ਦੇ ਮੁਤਾਬਕ ਹਿਸਾਬ ਹੁੰਦਾ, ਜਿਹਾ ਬੀਜਿਆ ਜਿਹਦਾ ਬੀਜਿਆ ਹੁੰਦਾ, ਉਹ ਜਿਹੜੇ ਕਰਮ ਵੱਧ ਜਾਂਦੇ ਆ ਫਿਰ ਉਹਨਾਂ ਦਾ ਫਲ ਭੋਗਣਾ ਪੈਂਦਾ ਮਗਰੋਂ ਡੈਥ ਹੋਣ ਤੋਂ ਬਾਅਦ। ਬਾਕੀ ਨਿਕਸੀ ਭਾਰੀ ਜੀ ਨੂੰ ਕਬੀਰ ਸਾਹਿਬ ਜੀ ਨੇ ਕਿਹਾ ਸੀ, ਸੋ ਲੁਣਾ ਉਹ ਕੱਟ ਲੈਂਦਾ ਜੀ ਕਰਮਾਂ, ਇਹ ਕਰਮਾਂ ਦਾ ਖੇਤ ਹੈ, ਕਰਮਾਂ ਦੀ ਖੇਤੀ ਹੈ, ਖੇਤੀ ਕਰਮਾਂ ਸੇਤੀ ਜਿਹਨੂੰ ਆਪਾਂ ਆਨੇ ਹੈ।
1: ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇ,
0: ਇਸ ਵਾਲੇ ਇਸ ਕਰਕੇ ਜਿਉਂਦੇ ਜੀ ਉਧਾਰ ਹੋ ਜਾਵੇ, ਨਿਹਾਲ ਹੋ ਜਾਈਏ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਅਰਦਾਸ ਕਰਨ ਦਾ, ਬੇਨਤੀ ਕਰਨ ਦਾ ਵੱਲ ਸਿਖਾਉਂਦੇ ਨੇ ਕਿ ਗੁਰੂ ਦੇ ਦਰ 'ਤੇ ਆ ਕੇ ਅਰਦਾਸ ਕਰੋ ਵੀ ਨਾਨਕ ਪ੍ਰਭ ਸਰਣਾਗਤ, ਹੇ ਸੱਚੇ ਪਾਤਸ਼ਾਹ ਮੈਂ ਜੀਵ ਰੂਪ ਇਸਤਰੀ ਤੁਹਾਡੀ ਸਰਨ ਵਿੱਚ ਆ ਗਈ, ਸਰਣ ਆ ਗਤੀ, ਮੇਰੀ ਗਤੀ ਕਰ ਦਿਓ, ਕਲਿਆਣ ਕਰ ਦਿਓ, ਸੁੱਖ ਦੇ ਦਿਓ। ਚਰਨ ਬੋਹਿਤ ਪ੍ਰਭ ਦੇ, ਮਹਾਰਾਜ ਆਪ ਆਪਣੇ ਚਰਨਾਂ ਰੂਪੀ ਜਹਾਜ਼ ਦਾ ਆਸਰਾ ਦੇ ਦਿਓ। ਹੇ ਪ੍ਰਭੂ ਤੁਹਾਡੇ ਚਰਨ ਕੀ ਹੈ, ਨਾਮ, ਵਾਹਿਗੁਰੂ ਦਾ ਨਾਮ ਹੀ ਚਰਨ ਨੇ ਉਹਦੇ, ਚਿੱਤ ਚਰਨ ਨਾਮ, ਹਰ ਰੋਜ਼ ਜਾਪ ਸਾਹਿਬ ਆਪਾਂ ਪੜ੍ਹਦੇ। ਹੇ ਪ੍ਰਭੂ ਸੱਚੇ ਪਾਤਸ਼ਾਹ ਆਪਣੇ ਚਰਨਾਂ ਦਾ ਆਸਰਾ ਦੇ ਦਿਓ, ਜਹਾਜ਼ ਵਰਗਾ ਜਿਹੜਾ ਬੋਹਿਤ ਜਹਾਜ਼, ਵਾਹਿਗੁਰੂ ਨਾਮ ਜਹਾਜ਼ ਚੜ੍ਹੇ ਸੋ ਤਰੈ ਪਾਰ, ਕਹਿੰਦੇ ਹਾਂ ਨਾ ਆਪਾਂ, ਇਹ ਅਰਦਾਸ ਕਰੀਏ। ਮਹਾਰਾਜ ਨਾਮ ਦਾ ਪੱਲਾ ਪਕੜਾ ਸੱਚੇ ਪਾਤਸ਼ਾਹ, ਮਨ ਨੂੰ ਮਨ ਨਾਮ ਨਾਲ ਪਤੀਜ ਜਾਵੇ ਸੂਖਸ਼ਮ ਸਰੀਰ, ਤਾਂ ਕਿ ਲੇਖਾ ਜੋਖਾ ਰਹਿ ਨਾ ਜਾਵੇ।
1: ਸੇ ਭਾਇ ਦੋਇ ਨਰਕ ਨਾ ਪਾਇਆ ਹੈ ਗਰ ਰੱਖਣ ਵਾਲਾ ਹੈ।
0: ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਬੰਦੇ, ਉਹਨਾਂ ਨੂੰ ਫਿਰ ਡਰਨ ਦੀ ਨਹੀਂ ਕੋਈ ਲੋੜ ਰਹਿ। ਕਈ ਕਹਿੰਦੇ ਨਰਕ ਸਵਰਗ ਹੈ ਹੀ ਨਹੀਂ, ਅਤੇ ਜੇ ਹੁੰਦਾ ਹੀ ਨਾ ਤਾਂ ਫਿਰ ਮਹਾਰਾਜ ਨੂੰ ਆਹ ਲਿਖਣ ਦੀ ਕਿ ਲੋੜ ਸੀ ਵੀ ਨਰਕ ਨਾ ਪਾਈਆ, ਸਿੱਧੇ ਸ਼ਬਦ ਹੈ। ਇੱਕ ਵਾਰ ਆਇਆ ਕਿਤੇ ਨਰਕ ਦਾ ਕਥਨ, ਵਾਰ ਵਾਰ ਆਇਆ। ਸੇ ਭਾਦੋਏ ਨਰਕ ਨਾ ਪਾਈਆ ਹੈ, ਉਹ ਸੇ ਉਹ ਪੁਰਸ਼ਾਂ ਨੂੰ ਭਾਦੋਏ, ਇਹ ਭਾਦੋ ਦੇ ਮਹੀਨੇ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਕੇ ਮਹਾਰਾਜ ਆਪਣੀ ਮੋਹਰ ਲਾਉਂਦੇ ਨੇ ਅਖੀਰਲੀ ਤੁਕ ਵਿੱਚ, ਵੀ ਨਰਕਾਂ ਵਿੱਚ ਨਹੀਂ ਪਾਈ ਜਾਂਦੀਆਂ ਉਹ ਰੂਹਾਂ, ਉਹ ਜੀਵ ਰੂਪ ਇਸਤਰੀਆਂ ਨੂੰ ਨਹੀਂ ਖੜਿਆ ਜਾਂਦਾ, ਉਹਨਾਂ ਦਾ ਲੇਖਾ ਜੋਖਾ ਮੁੱਕ ਜਾਂਦਾ, ਜਿਹੜੇ ਗੁਰੂ ਦੇ ਚਰਨ ਛਰਨ ਵਿੱਚ ਆ ਜਾਂਦੇ ਨੇ, ਨਾਮ ਦਾ ਆਸਰਾ ਲੈਂਦੇ ਨੇ। ਸੋ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਿਆ। ਉਹ ਨਰਕਾਂ ਵਿੱਚ ਨਹੀਂ ਪਾਏ ਜਾਂਦੇ, ਪਾਈ ਹੈ ਗੁਰ ਰੱਖਣ ਵਾਲਾ ਹੀ, ਜਿਨ੍ਹਾਂ ਨੇ ਗੁਰੂ ਨਾਲ ਗੁਰੂ ਦੇ ਸਨਮੁਖ ਆ ਕੇ ਅਰਦਾਸ ਕੀਤੀ, ਗੁਰੂ ਵਾਲੇ ਬਣ ਕੇ ਗੁਰੂ ਦੇ ਨਾਲ ਹੇਤ ਲਾਇਆ, ਪਿਆਰ ਲਾਇਆ, ਪ੍ਰੇਮ ਲਾਇਆ, ਇਹਦੇ ਵਿੱਚ ਰਹਿੰਦੇ ਮਾਇਆ ਦੇ ਮੋਹ ਵਿੱਚ ਨਿਰਲੇਪ ਹੋ ਕੇ ਗੁਰਮੁਖ ਬਣ ਕੇ ਜੀਏ, ਗੁਰਮੁਖ ਨਾਮ ਦਾ ਨਿਸ਼ਾਨ ਦੇ ਧਾਰਨੀ ਹੋ ਕੇ ਗੁਰ ਰੱਖਣ ਵਾਲਾ ਹੈ। ਗੁਰੂ ਦੇ ਨਾਲ ਜਿਹੜਾ ਹੇਤ ਲੱਗਿਆ ਉਹ ਰੱਖਣ ਵਾਲਾ ਹੁੰਦਾ, ਉਹ ਰਖਵਾਲਾ ਹੁੰਦਾ ਹੈ, ਮੇਰਾ ਸਤਿਗੁਰ ਰਖਵਾਲਾ ਹੋਆ। ਸੋ ਮਹਾਰਾਜ ਸੱਚੇ ਪਾਤਸ਼ਾਹ ਫਿਰ ਰੱਖਿਆ ਕਰਦੇ ਨੇ ਅਤੇ ਉਹਨਾਂ ਨੂੰ ਨਰਕ ਆਦਿਕ ਦਾ ਕੋਈ ਡਰ ਨਹੀਂ ਰਹਿ ਜਾਂਦਾ। ਇਸ ਕਰਕੇ ਉਹਨਾਂ ਨੇ ਕਿਹਾ, ਤਾਂ ਹੀ ਭਗਤਾਂ ਨੇ ਕਿਹਾ ਸੀ ਜੇ ਅਵਸਥਾ ਬਣੀ ਸੀ ਗੁਰੂ ਦੀ ਕਿਰਪਾ ਨਾਲ, ਕਿਆ ਨਰਕ ਕਿਆ ਸਵਰਗ ਵਿਚਾਰਾ, ਸੰਤਨ ਦੋ ਉਰਾਦੇ ਹਮ ਕਾਹੂ ਕਿ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਆਪਣੇ ਗੁਰੂ ਦੀ ਕਿਰਪਾ ਨਾਲ ਸਾਨੂੰ ਕੀ ਕਾਨ ਕਨੌੜਾ ਵੀ ਕਿਸੇ ਦੀ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਕੇ। ਕਬੀਰ ਨਰਕ ਸੁਰਗ ਅਤੇ ਮੈਂ ਰਹੇ ਹੋ ਸਤਿਗੁਰ ਕੇ ਪ੍ਰਸਾਦ, ਮੈਂ ਜਿਉਂਦੇ ਜੀ ਕਹਿੰਦਾ ਵੀ ਮੇਰੇ ਸੋ ਨੇੜੇ ਜਮਦੂਤ ਆ ਕੇ ਵਿਖਾਵੇ, ਗੁਰੂ ਦੀ ਕਿਰਪਾ ਨਾਲ ਮੈਂ ਆਜ਼ਾਦ ਹੋ ਗਈ, ਜਿਉਂਦੇ ਜੀ ਮੁਕਤ ਹੋ ਗਿਆ। ਇਹ ਬਖਸ਼ਿਸ਼ ਕੀਤੀ, ਜੇ ਨਹੀਂ ਤਾਂ ਫਿਰ ਸਭ ਕੁਝ ਜੇ ਕੁਝ ਕੀਤਾ ਹੀ ਨਾ, ਕਰਮਾਂ ਦੇ ਪੰਡ ਸਿਰ 'ਤੇ ਲੈ ਗਏ ਮਾੜੇ ਕਰਮਾਂ ਦੀ, ਅਤੇ ਲੇਖਾ ਜੋਖਾ ਤਾਂ ਹੋਣਾ। ਸੱਚੇ ਪਾਤਸ਼ਾਹ ਜੀ ਨੇ ਟੁੰਬਿਆ ਜੁਗਾਇਆ ਮਨੋ ਅੱਧ ਦੇ ਵਿੱਚ, ਸੋ ਸੱਤਵੀਂ ਪੌੜੀ ਹੈ, 14 ਪੌੜੀਆਂ ਨੇ, ਇਹ ਮਨੋ ਅੱਧ ਵਿਚਕਾਰ ਹੈ, 6ਵਾਂ ਮਹੀਨਾ ਵਾ ਦੇਸੀ ਸਾਲ ਦਾ। ਜਿਵੇਂ ਸਿਆਣਾ ਕਹਿੰਦਾ ਨਾ ਵੀ ਅੱਧ ਅੱਧ ਵਿੱਚ ਆਪਾਂ ਸਫ਼ਰ ਕਰਦੇ ਹਾਂ, ਅਤੇ ਸਫ਼ਰ ਕਰਦੇ ਹਾਂ ਜੇ ਤੁਰਦੇ ਉਦੋਂ ਵੀ ਸੁਚੇਤ ਕਰਦੇ ਆ ਫੌਜਾਂ ਨੂੰ ਸਿਆਣੀਆਂ। ਮਹਾਰਾਜ ਸੱਚੇ ਅੱਧ ਵਿਚਕਾਰ ਜਾ ਕੇ ਵੀ ਸਾਰਿਆਂ ਦਾ ਵੇਖਣਾ ਪੈਂਦਾ, ਅੱਧਾ ਸਫ਼ਰ ਹੋ ਜਾਵੇ ਸਾਰੇ ਹੈਗੇ। ਸੱਚੇ ਪਾਤਸ਼ਾਹ ਜੀ ਸੁਚੇਤ ਕੀਤਾ ਵਾ ਵੀ ਸੁਚੇਤ ਹੋ ਅੱਧ ਦੇ ਵਿੱਚ, ਭਾਦਰੋਂ ਦੇ ਮਹੀਨੇ ਸੱਚੇ ਪਾਤਸ਼ਾਹ ਜੀ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੀ। ਇਹ ਹੀ ਅਰਦਾਸ ਕਰੀਏ ਮਹਾਰਾਜ, ਮਹੀਨਾ ਆਪਦੇ ਸਨਮੁੱਖ ਸਤਸੰਗਤ ਕਰਦਿਆਂ ਹੋਇਆਂ ਨਾਮ ਬਾਣੀ ਸੇਵਾ ਸਿਮਰਨ ਦਾ ਪਹਿਰਾ ਬਖਸ਼ਿਸ਼ ਕਰੋ, ਤੁਹਾਡੇ ਸਨਮੁੱਖ ਬਤੀਤ ਹੋਵੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਦੋ ਪੰਕਤੀਆਂ ਪੜ੍ਹ ਕੇ ਫਤਿਹ ਪ੍ਰਵਾਨ ਕਰਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਖ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਹੇ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਕੁਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਲਾਗਾ, ਜਮ ਲੱਜਾ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਅਵਨਾਸੀ। ਤਾਂ ਕੀ ਸੇਵਨ ਵਿਰਥੀ ਜਾਸੀ।

ਰਾਮ ਸਰਣਾਈ ਚੌਗਿਰਦ ਹਮਾਰਾ ਰਾਮ ਕਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਾਂ ਦੀਆਂ ਏਕਾ ਲਿਵਲਾਈ ਰੱਖ ਲਈ ਤਿਨ ਰੱਖਣ ਹਾਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਪਣਾ ਹੋਣਾ ਤੂੰ ਨਾ ਟੁੱਟੈ ਨਿਕਨ ਜਾਹੀ ਦੋਤੋ ਸਲੋਕ ਮਹੱਲਾ ਪੰਜਵਾਂ।

ਕਰ ਕਰ ਇਹੋ ਪਹੁੰਚਾਓ ਸਦੜੇ ਨਿਤ ਪਵਾਨਾ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਾਨਾ ਰਾਗਾ ਸੰਮਹਲਾ ਪਹਿਲਾ ਛੇ ਅਕਾਰ ਛੇ ਗੁਰ ਛੇ ਉਪਦੇਸੋ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਇ ਰਾਮ ਵਿਸੋ ਚਸਿਆ ਘੜਿਆ ਪਹਿਰਾ ਤਿੱਤੀ ਵਾਰੀ ਮਾਓ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾੜੋ ਰਵ ਚੰਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲਿਆਂ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲਾਂ ਚ ਜੋਤੀ ਪਿਆਸੀ ਆਰਤੀ ਹੋਏ ਪਵ ਖੜਨਾ ਤੇਰੀ ਆਰਤੀ ਅਰਹਤਾ ਅਰਹਤਾ ਸੁਧਵਾ ਜੰਤ ਭੇਰੀ ਰਹਾਓ ਸਹਸਤਾ ਬੋ ਨੈਨ ਨੈਨ ਨੈਨ ਹੈ ਤੋਹੀ ਕਹੋ ਸਹਸ ਮੂਰਤ ਨਰਾ ਇੱਕ ਤੋਹੀ ਸਹਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਸਤਵ ਗੰਧ ਚਲਤ ਮੋਹੀ

ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋ ਵਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਰਨ ਕੋ, ਹੋਏ ਜਾਤੇ ਤੇ ਨਾਨਾ ਵਾਸਾ। ਰਾਗੌੜੀ ਪੂਰਬੀ ਮਹੱਲਾ ਤੁਠਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰਲ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ ਰਾਹ। ਸਾਕਤ ਹਰ ਰਸ ਸਾਧ ਨ ਜਾਣਿਆ, ਤਿਨੇ ਅੰਤਰ ਹੋ ਮੈਂ ਕੰਡਾ ਹੈ, ਜਿਉਂ ਜਿਉਂ ਚੱਲੈ ਤੁਬਹ ਦੁੱਖ ਪਾਵਹਿ, ਜਮਕਾਲ ਸਹ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਬਿਨਾਸੀ ਪੁਰਖ ਪਾਇਆ ਪਰਮੇਸ਼ਰ।

तलंग राग दे अंदर धन गुरु नानक पातशाह जी ने उन्हां गुरसिखां तो नाम जपण वाले तो अजूर फरमांदे मैं कुर्बान जांदा हां ऐ वाहिगुरू जो तेरे नाम विच जुड़े ए तन माया पाया पैरे ए जड़ा तन है इनू माया दी पाह लगी पई है माया दी मैल लगी पई है ए तन माया पाया पैरे लीतला लब रंगाए मेरे कंत न पावे चोरड़ा प्यारे क्यों धन से जी शरीर रूपी चोलड़ा जिसनु लब दी मैल है माया दी पाह लगी है एडा मैला चोला है ओ स्वामी कंत इसनु किस तरह प्रवान करेगा मेरे कंत न भावे चोलड़ा प्यारे क्यों धन सेजे जाए हजूर कहंदे हाँ कुर्बाने जाऊं मेहरबाना हाँ कुर्बाने जाऊं हाँ कुर्बाने जाऊं तिना के लैण जो तेरा जिन्हां ने मैल तू अपने आप नु दूर की अपने मन ते तन दे उत्ते नाम रूपी सुंदर चोला पहने है नाम रूपी सुंदर ड्रेस पाई है फिर दुनियावी कपड़े मैले हो जाते हैं इना दे रंग भी फिके पै जाते हैं कुछ समय दे बाद कपड़िया का स्वप्न ए नहीं रहना कपड़ रूप सुहावना छड़ दुनिया अंदर जावना पर हजूर फरमाते हैं जिस इंसान ने नाम रूपी सच्चा कपड़ा पा लिया है जिस इंसान ने नाम रूपी अपनी ब्यूटी दे स्वप्न बनाया है मैं उस तो कुर्बान जाना ए रंग सब तो श्रेष्ठ है माया दे रंग भी फिके पै जाते हकूमत दे रंग भी मध्यम पै जाते पर जो सच्चा रंग है ए कदे फिका नहीं पे लाल रंग तिसको लगा जिसके वड भागा मैला कदे ना होवी नै लागे दा काया रंगन जे थिए प्यारे पाइए नाम मजीठ अपने मन दे उत्ते मजीठ रंग चढ़ा और सारे रंग कलर जड़े हैं आस्ता आस्ता फिके पै जाते हैं पर मजीठ का रंग ऐसा होता है उन्हों ज्यों ज्यों धोवो त्यों त्यों निखरदा है इसे तरह नाम रूपी जड़ा मजीठा चोला है रंग है ए कदे फिका नहीं पे चाहे मुसीबत आ जाए दुख आ जाए सुख आ जाए पर पैरी सासंग दुखां सुखां दे रंग विच कई वेरी इंसान घाबर जांदे पर जिस वेले नाम रूपी गुरु दे प्यार दा रंग चढ़ जांदा फिर घाबर मुक जांदे चाहे आरे हेठां बहना पै जाए भाई मती दास नूं फिर ओ रंग फिका नहीं पैंदा भाई मनी सिंह साहब बंद बंद कटांदे हन सिखी दा रंग कदे भी मध्यम नहीं हो रोज अरदास करते हैं गुरु के सिख सिखी वास्ते चरखड़िया ते चढ़ गए बंद बंद कटवाया पुठिया खला नवाईया इथे बस नहीं नाल मतावा पैणा दी भी आपां रोज अरदास करते हैं जिन्हां बीबिया ने जिन्हां पैणा ने मीर मन्नू दी जेल लाहौर दी जेल ओ जेल मैं वेखी पार्टीशन तो पहला जिथे सिंघां नूं शहीद कीता जांदा सी
ਜਿੱਥੇ ਗੁਰੂ ਕੀ ਬੱਚਿਆਂ ਨੂੰ ਕੈਦ ਕੀਤਾ ਸੀ, ਉਸ ਗੁਰਦੁਆਰੇ ਦਾ ਨਾਮ ਸੀ ਸ਼ਹੀਦ ਗੰਜ। ਡੇਰਾ ਸਾਹਿਬ ਵੀ ਗੁਰਦੁਆਰਾ ਪੰਜਵੇਂ ਪਾਤਸ਼ਾਹ ਜੀ ਦਾ ਤੁਸੀਂ ਵੀ ਦਰਸ਼ਨ ਕੀਤੇ ਹੋਣਗੇ, ਪਰ ਗੁਰਦੁਆਰਾ ਸ਼ਹੀਦ ਗੰਜ ਜੋ ਸੀ ਉਹ ਜਗ੍ਹਾ ਸੀ ਜਿੱਥੇ ਸਿੱਖਾਂ ਤੇ ਜ਼ੁਲਮ ਹੁੰਦਾ ਸੀ, ਸਿੱਖਾਂ ਨੂੰ ਕਤਲ ਕਰਕੇ ਖੂਹਾਂ ਵਿੱਚ ਸਿੱਟਿਆ ਜਾਂਦਾ ਸੀ। ਤਾਂ ਜਦੋਂ ਪੜਚੋਲ ਹੋਈ ਸਨ 35-36 ਦੀ ਗੱਲ ਹੈ, ਤਾਂ ਉਹਨਾਂ ਖੂਹਾਂ ਵਿੱਚੋਂ ਸਿੱਖਾਂ ਦੀਆਂ ਹੱਡੀਆਂ ਨਿਕਲੀਆਂ, ਕਿਰਪਾਨਾਂ ਨਿਕਲੀਆਂ, ਉਹ ਜੋ ਪੱਥਰ ਗਰਭਵਤੀ ਭੈਣਾਂ ਦੇ ਪੇਟ ਤੇ ਰੱਖੇ ਜਾਂਦੇ ਸਨ ਉਹ ਵੀ ਨਿਕਲੇ, ਬੜੇ ਬੜੇ ਬੋਝ। ਪਰ ਮੀਰ ਮਨੂ ਦੀ ਜੇਲ੍ਹ ਵਿਚ ਭੈਣਾਂ ਨੇ ਬੱਚੀਆਂ ਨੇ ਸਿੱਖੀ ਸਿਦਕ ਨਹੀਂ ਹਾਰਿਆ, ਉਹਨਾਂ ਭੈਣਾਂ ਦੀ ਰੋਜ਼ ਅਰਦਾਸ ਹੁੰਦੀ, ਮਾਤਾਵਾਂ ਭੈਣਾਂ ਬੱਚੀਆਂ ਅੱਗੇ ਬੇਨਤੀ, ਸਿੱਖੀ ਸਭ ਤੋਂ ਉੱਚਾ ਪਦਾਰਥ ਹੈ। ਤੱਕ ਲੋ ਸਵਾ ਸਵਾ ਮਣ ਪੀਸਣਾ, ਰੋਜ਼ ਪੀਸਣਾ, ਸਵਾ ਮਣ ਦਾਣੀ ਚੱਕੀ ਰੋਜ਼ ਪੀਸਣੀ, ਫਿਰ ਰੋਟੀ ਰਜਵੀ ਨਹੀਂ ਮਿਲਣੀ, ਖੰਨੀ ਖੰਨੀ ਰੋਟੀ ਦੇ ਗੁਜ਼ਾਰ। ਖੰਨੀ ਕਹਿੰਦੇ ਰੋਟੀ ਦਾ ਚੌਥਾ ਹਿੱਸਾ, ਫਿਰ ਇੱਥੇ ਹੀ ਬਸ ਨਹੀਂ। ਆਪਣੇ ਬੱਚਿਆਂ ਨੂੰ ਜ਼ਾਲਮਾਂ ਨੇ ਗੋਦ ਚ ਬੱਚਾ ਪਿਆ ਹੈ ਉਹਨੂੰ ਖਿੱਚ ਕੇ ਤੇ ਉਹਨੂੰ ਟੋਟੇ ਕਰਦੇ, ਨੇਜ਼ਿਆਂ ਤੇ ਟੰਗਾ ਦੇ ਤੇ ਕਹਿਣਾ ਹੁਣ ਇਮਾਨ ਮੰਨ ਲਓ, ਮੁਸਲਮਾਨ ਬਣ ਜਾਓ। ਪਰ ਉਹਨਾਂ ਭੈਣਾਂ ਨੇ ਬੱਚਿਆਂ ਨੂੰ ਕੁਰਬਾਨ ਕਰਾਇਆ ਪਰ ਸਿੱਖੀ ਨਹੀਂ ਛੱਡੀ। ਐਸਾ ਰੰਗ ਚੜਿਆ ਸਿੱਖੀ ਦਾ ਏਡੀਆਂ ਮੁਸੀਬਤਾਂ ਵਿਚ, ਜਿਹਨੂੰ ਚੜ ਗਿਆ ਹਜ਼ੂਰ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ, ਉਹ ਰੰਗ ਕਦੇ ਫਿੱਕਾ ਨਹੀਂ। ਦੁਨੀਆਂ ਜਿੱਥੇ ਤੱਕ ਰਹੇਗੀ ਉਹਨਾਂ ਸ਼ਹੀਦਾਂ ਦੀਆਂ ਯਾਦਾਂ, ਉਹਨਾਂ ਦਾ ਪਿਆਰ ਦਾ ਰੰਗ ਸਦਾ ਚਮਕਦਾ ਰਹੇ। ਜਿਨਕੇ ਚੋਲੇ ਰਤੜੇ ਪਿਆਰੇ, ਕੰਨ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ। ਹਜ਼ੂਰ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਲੈਂਦਾ, ਉਹ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਜ਼ਰ ਕਰੇ, ਨਾਨਕ ਕਾਮਣ ਕੰਤੇ ਪਾਵੇ, ਆਪੇ ਹੀ ਰਹੋ। ਆਓ ਨਾਮ ਜਪਣ ਵਾਲੇ ਨਾਮ ਦਾ ਰੰਗ ਚੜਿਆ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਆਇਆ, ਅੰਦਰ ਲਗਨ ਆਈ ਹੈ, ਫਿਰ ਉਹ ਲਗਨ ਵਿਚ ਆਪਣਾ ਜੀਵਨ ਬਤੀਤ ਕਰਦੇ ਹਨ, ਚਾਹੇ ਕੈਸਾ ਵੀ ਸਮਾਜ ਹੈ। ਤੋ ਇਸੇ ਤਰ੍ਹਾਂ ਰਾਣੀ ਤਾਰਾ ਸੀ ਰਾਜੇ ਹਰੀਸ਼ ਚੰਦਰ ਦੇ ਘਰ ਵਾਲੀ, ਉਹਦੇ ਅੰਦਰ ਵੀ ਲਗਨ ਸੀ, ਉਹਦੇ ਮਨ ਤੇ ਵੀ ਪਿਆਰ ਦਾ ਰੰਗ ਚੜਿਆ ਸੀ। ਫਿਰ ਰਾਣੀ ਤਾਰਾ ਰੋਜ਼ ਨਿਤਨੇਮ ਕੀ ਕਰਦੀ ਸੀ, ਰਾਣੀ ਤਾਰਾ ਕੀ ਆਪਣਾ ਜਪ ਤਪ ਕਰਦੀ ਸੀ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਆਓ ਸਰਵ ਕਰੋ।

अचानक राजे नु जाग होई। राजे ने की तके, राणी वाला पलंग खाली पे है।

ਰਾਣੀ ਵਾਲਾ ਪਲੰਗ ਖਾਲੀ ਥੋੜਾ ਸਮਾਂ ਰਾਜੇ ਨੇ ਉਡੀਕ ਕੀਤੀ ਪਰ ਜਿਸ ਵੇਲੇ ਰਾਣੀ ਨੂੰ ਰਾਜੇ ਨੇ ਨਹੀਂ ਤੱਕਿਆ ਤਾਂ ਭਾਈ ਸਾਹਿਬ ਜੀ ਲਿਖਦੇ ਨੇ ਰਾਜੇ ਦੇ ਮਨ ਚ ਬੜੀ ਹੈ ਅੱਧੀ ਰਾਤ ਦਾ ਸਮਾਂ ਰਾਣੀ ਕਿਧਰ ਚਲੀ ਰਾਜਾ ਉਠਿਆ ਮਹਿਲ ਦੇ ਅੰਦਰ ਰਾਣੀ ਨੂੰ ਲੱਭਣ ਲੱਗ ਗਿਆ ਸਾਰੇ ਕਮਰੇ ਵੇਖੇ ਪਰ ਰਾਣੀ ਦਿਸ ਨਾ ਵੀ ਮਨ ਵਿਚ ਵਰਤ ਗਈ ਹੈ ਤਾਂ ਪਿਆਰੀ ਸਾਧ ਸੰਗਤ ਰਾਜੇ ਦੇ ਮਨ ਵਿਚ ਰਾਣੀ ਦੇ ਮੁਤਲਕ ਚੰਗੇ ਖਿਆਲ ਵੀ ਆਉਣ ਲੱਗ ਗਏ ਮੰਦੇ ਵੀ ਆਉਣ ਲੱਗ ਰਾਣੀ ਦਾ ਮੇਰੇ ਨਾਲ ਪਿਆਰ ਤਾਂ ਬੜਾ ਹੈ ਪਰ ਅੱਧੀ ਰਾਤੀ ਰਾਣੀ ਦਾ ਮਹਿਲ ਵਿਚੋਂ ਗੈਰ ਹਾਜ਼ਰ ਹੋਣਾ ਇਹ ਤਾਂ ਮੈਨੂੰ ਧੋਖਾ ਦਿੰਦੀ ਇਹਨਾਂ ਸੋਚਾਂ ਤੇ ਦਲੀਲਾਂ ਰਾਜਾ ਆਪਣੇ ਪਲੰਗ ਤੇ ਬੈਠਾ ਲੇਟ ਗਿਆ ਨੀਂਦ ਆ ਗਈ ਦਿਨ ਚੜੇਗਾ ਜੋ ਰਾਜੇ ਨੇ ਅੱਖਾਂ ਖੋਲੀਆਂ ਕੀ ਤੱਕਿਆ ਰਾਣੀ ਆਪਣੇ ਪਲੰਗ ਤੇ ਲੇਟੀ ਹੋਈ ਰਾਜੇ ਨੇ ਆਵਾਜ਼ ਦਿੱਤੀ ਰਾਣੀਏ ਉੱਠ ਰਾਣੀ ਉੱਠੀ ਰਾਜਨ ਹੁਕਮ ਕਰੋ ਰਾਜੇ ਨੇ ਪਹਿਲਾ ਸਵਾਲ ਕੀਤਾ ਰਾਣੀ ਤੇ ਇਹ ਰਾਣੀਏ ਸੱਚ ਦੱਸ ਤੂੰ ਰਾਤੀ ਕਿੱਥੇ ਗਈ ਸੀ ਅੱਧੀ ਰਾਤ ਤੂੰ ਗੈਰ ਹਾਜ਼ਰ ਸੀ ਕਿੱਥੇ ਗਈ ਸੀ ਰਾਣੀ ਸੋਚਣ ਲੱਗੀ ਜੇ ਮੈਂ ਸੱਚ ਦੱਸਦੀ ਹਾਂ ਤਾਂ ਜਿੱਥੇ ਮੈਂ ਰੋਜ਼ ਜਾਂਦੀ ਹਾਂ ਹੋ ਸਕਦਾ ਹੈ ਰਾਜਾ ਰੁਕਾਵਟ ਪਾ ਦੇਵੇ ਤਾਂ ਰਾਣੀ ਰੋਜ਼ ਕਿੱਥੇ ਜਾਂਦੀ ਸੀ ਭਾਈ ਸਾਹਿਬ ਜੀ ਲਿਖਦੇ ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰੂ ਰੋਜ਼ ਸਤਸੰਗ ਵੀ ਜਾਂਦੀ ਸੀ ਮਹਾਂਪੁਰਸ਼ਾਂ ਦੀ ਸੰਗਤ ਰਾਤ ਨੂੰ ਜਾਂਦੀ ਸੀ ਰੋਜ਼ ਡੇਲੀ ਨਿਤਨੇਮ ਬਣਿਆ ਹੋਇਆ ਸੀ ਚਾਹੇ ਮੀਂਹ ਹੋਵੇ ਚਾਹੇ ਹਨੇਰੀ ਕੈਸਾ ਵੀ ਵੈਦਰ ਕਿਉਂ ਨਾ ਹੋਵੇ ਰਾਣੀ ਤਾਰਾ ਰੋਜ਼ ਨਿਤਨੇਮ ਨਾਲ ਜਾਂਦੀ ਸੀ ਸੋਚਿਆ ਜੀ ਸੱਚ ਬੋਲਦੀ ਹੈ ਤਾਂ ਹੋ ਸਕਦਾ ਹੈ ਰਾਜਾ ਸਤਸੰਗ ਤੋਂ ਰੋਕ ਦੇਵੇ ਪਰ ਮੇਰੇ ਤੇ ਪ੍ਰਾਣਾਂ ਦਾ ਆਧਾਰ ਹੈ ਸਤਸੰਗ ਮੇਰੇ ਜੀਵਨ ਦਾ ਨਿਸ਼ਾਨਾ ਹੀ ਗੁਰੂ ਦੀ ਬਾਣੀ ਰੋਟੀ ਮਿਲੇ ਚਾਹੇ ਨਾ ਮਿਲੇ ਪਰ ਮੈਂ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ ਇਹ ਪਿਆਰ ਦੀ ਨਿਸ਼ਾਨੀ ਇਹ ਪਿਆਰ ਹੈ ਰਾਣੀ ਸੋਚ ਰਾਜੇ ਨੇ ਫਿਰ ਕਿਹਾ ਰਾਣੀ ਬੋਲ ਤੂੰ ਰਾਤੀ ਕਿੱਥੇ ਗਈ ਸੀ ਜੇ ਝੂਠ ਬੋਲਦੀ ਹਾਂ ਤਾਂ ਪਤੀ ਪਰਮੇਸ਼ਰ ਇਸਤਰੀ ਵਾਸਤੇ ਦੁਨੀਆਦਾਰੀ ਦਾ ਸਭ ਤੋਂ ਵੱਡਾ ਰਿਸ਼ਤਾ ਪਤੀ ਹੈ ਜੇ ਸੱਚ ਬੋਲਦੀ ਹਾਂ ਤਾਂ ਸਤਸੰਗ ਤੋਂ ਵਿਛੜਦੀ ਹਾਂ ਪਰ ਰਾਣੀ ਨੇ ਸੋਚਿਆ ਮੇਰਾ ਜੀਵਨ ਸਤਸੰਗ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ ਸਤਸੰਗੀ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ

ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਸਿੱਖ ਦਾ ਗੁਰੂ ਨਾਲ ਪਿਆਰ, ਪਿਆਰ ਪ੍ਰੇਮੀ ਦਾ ਨਿਤਨੇਮੀ ਦਾ ਸਤਸੰਗ ਨਾਲ ਪਿਆਰ, ਸਤਸੰਗ ਨਾਲ। ਕਬੀਰ ਜੀ ਨੂੰ ਇੱਕ ਵਾਰੀ ਅਕਾਲ ਪੁਰਖ ਨੇ ਆਪਣੇ ਦੇਵ ਕਣ ਭੇਜੇ। ਕਬੀਰ ਜੀ ਕਹਿਣ ਲੱਗੇ ਕਿੱਥੇ ਜਾਣਾ ਹੈ? ਦੇਵਗਣ ਕਹਿਣ ਲੱਗੇ ਸੱਚਖੰਡ ਵਿੱਚ ਜਾਣਾ, ਤੁਹਾਨੂੰ ਨਿਰੰਕਾਰ ਨੇ ਬੁਲਾਇਆ। ਕਹਿਣ ਲੱਗੇ ਸੱਚਖੰਡ ਨਿਰੰਕਾਰ ਰਹਿੰਦਾ ਉੱਥੇ? ਹਾਂਜੀ। ਕਬੀਰ ਜੀ ਨੇ ਕਿਹਾ ਭਲਾ ਇਹ ਦੱਸੋ ਬਈ ਉੱਥੇ ਸਤਸੰਗ ਵੀ ਹੁੰਦਾ ਕਿ ਨਹੀਂ? ਆਖੋ ਸ੍ਰੀ ਵਾਹਿਗੁਰੂ। ਦੇਵਗਣ ਕਹਿਣ ਲੱਗੇ ਭਗਤ ਜੀ ਉੱਥੇ ਤਾਂ ਸੱਚਖੰਡ ਵਸੇ ਨਿਰੰਕਾਰ ਬੈਠਾ ਹੈ, ਉੱਥੇ ਸਤਸੰਗ ਨਹੀਂ ਹੁੰਦਾ। ਤਾਂ ਕਬੀਰ ਜੀ ਨੇ ਕਿਹਾ ਮੈਂ ਨਹੀਂ ਜਾਣਾ। ਆਖੋ ਸ੍ਰੀ ਵਾਹਿਗੁਰੂ। ਦੇਵਗਣ ਨੇ ਕਿਹਾ ਕਬੀਰ ਜੀ ਇਹ ਕੀ ਕਰ ਰਹੇ ਹੋ ਤੁਸੀਂ? ਭਗਵਾਨ ਨੇ ਬੁਲਾਵਾ ਭੇਜਿਆ ਹੈ, ਮੇਰੇ ਭਗਤ ਨੂੰ ਵੈਕੁੰਠਾਂ ਵਿੱਚ ਵੀ ਲੈ ਜਾਓ, ਮੇਰੇ ਕੋਲ ਵੀ ਲਿਆਓ, ਤੇ ਤੁਸੀਂ ਜਵਾਬ, ਲੋਕੀ ਤਾਂ ਵਿਕੁੰਠਾਂ ਨੂੰ ਤਰਸਦੇ ਹਨ, ਤੇ ਤੁਸੀਂ ਜਵਾਬ ਦਿੱਤਾ ਹੈ। ਤਾਂ ਕਬੀਰ ਜੀ ਨੇ ਕੀ ਕਿਹਾ? ਰਾਮ ਬੁਲਾਵਾ ਭੇਜਿਆ ਦੀਆ ਕਬੀਰਾ ਰੋਏ। ਕਬੀਰ ਜੀ ਰੋਣ ਲੱਗ ਪਏ। ਭਗਤ ਜੀ ਰੋਂਦੇ ਕਿਉਂ ਹੋ? ਤਾਂ ਕਬੀਰ ਜੀ ਨੇ ਕਿਹਾ ਰਾਮ ਬੁਲਾਵਾ ਭੇਜਿਆ ਦੀਆ ਕਬੀਰਾ ਰੋਏ, ਕਿਆ ਕਰੂੰ ਤੇਰੇ ਵੈਕੁੰਠ ਕੋ ਜਾਂ ਸਾਧ ਸੰਗਤ ਨਹੀਂ ਹੋਏ। ਮੈਨੂੰ ਉਸ ਵੈਕੁੰਠ ਦੀ ਲੋੜ ਨਹੀਂ ਹੈ ਜਿੱਥੇ ਸਤਸੰਗ ਕਿਸੇ ਮਹਾਂਪੁਰਸ਼ ਦੀ ਸੰਗਤ ਨਹੀਂ। ਸੰਗਤ ਦੇ ਅੰਦਰ ਬਖਸ਼ਿਸ਼ ਮਿਲਦੀ, ਸ਼ਾਂਤੀ ਮਿਲਦੀ। ਬਾਬਾ ਜੀ ਸ੍ਰੀ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, 52 ਚੰਦਨ ਜੋ ਹੁੰਦਾ ਹੈ ਨਾ ਉਹ ਬੜਾ ਠੰਡਾ, ਜਿਹੜਾ ਚੰਦਨ ਅਸੀਂ ਯੂਜ਼ ਕਰਦੇ ਹਾਂ ਨਾ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਜੋ 52 ਚੰਦਨ ਹੁੰਦਾ ਉਹ ਧਰਤੀ ਤੋਂ 52 ਉਂਗਲ ਉੱਚਾ, ਆਸੇ ਪਾਸੇ ਉਹਦੇ ਸਭ ਉਹਨੂੰ ਲਪੇਟ ਕੇ ਉਹਦੀ ਖੁਸ਼ਬੂ ਦੇ ਵਿੱਚ ਮਸਤ ਰਹਿੰਦੇ। ਜੋ ਅਸੀਂ ਚੰਦਨ ਵਰਤਦੇ ਹਾਂ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਇਹ ਵੀ ਬੜਾ ਠੰਡਾ ਹੁੰਦਾ। ਗਰਮੀਆਂ ਚ ਪੰਜਾਬ ਹੀ ਜਾਓ, ਲੋਕੀ ਸੰਦਲ ਦਾ ਸ਼ਰਬਤ, ਚੰਦਨ ਦਾ ਸ਼ਰਬਤ ਪੀਂਦੇ ਆ, ਪਿਆਸ ਬੁੱਝ ਜਾਂਦੀ। ਪਰ ਜੋ 52 ਚੰਦਨ ਹੈ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ਉਹਦੇ ਅੰਦਰ ਇਤਨੀ ਠੰਡ ਹੁੰਦੀ ਹੈ ਵੀ ਉਸ ਚੰਦਨ ਦੀ ਇੱਕ ਚੁਟਕੀ ਸੜਦੇ ਬਲਦੇ ਤੇਲ ਚ ਪਾ ਦਿਓ ਨਾ ਤੇਲ ਠੰਡਾ ਹੋ ਜਾਂਦਾ, ਇਤਨੀ ਸੀ। ਤਾਂ ਇੱਕ ਵਾਰੀ 52 ਚੰਦਨ ਨੂੰ ਵੀ ਹੰਕਾਰ ਹੋ ਗਿਆ ਸੀ ਕਿ ਮੇਰੇ ਵਰਗਾ ਠੰਡਾ ਕੌਣ ਹੈ, ਇੱਕ ਚੁਟਕੀ ਨਾਲ ਸੜਦਾ ਬਲਦਾ ਤੇਲ ਠੰਡਾ ਹੋ ਜਾਂਦਾ ਹੈ। ਤਾਂ ਕਿਸੇ ਮਹਾਂਪੁਰਸ਼ ਨੇ ਕਿਹਾ ਵੀ ਚੰਦਨ ਹੰਕਾਰ ਨਾ ਕਰ, ਤੇਰੇ ਅੰਦਰ ਵੀ ਸੀਤਲਤਾ ਹੈ ਪਰ ਤੇਰੇ ਨਾਲੋਂ ਹਜ਼ਾਰਾਂ ਗੁਣਾ ਸੀਤਲਤਾ ਹੋਰ ਜਗ੍ਹਾ ਤੇ ਹੈ। ਉਹ ਕਿਹੜੀ ਜਗ੍ਹਾ ਹੈ? ਤੋ ਲਿਖਿਆ ਰੇ ਚੰਦਨ ਗਰਵੇ ਕਹਾ ਹਉ ਹੀ ਸੀਤਲ ਅੰਗ, ਤੁਝ ਤੇ ਸੀਤਲ ਸੌ ਗੁਣਾ ਸੰਤੋ ਕਾ ਸਤਸੰਗ। ਇੱਥੇ ਮਹਾਂਪੁਰਸ਼ ਬੈਠੇ, ਉਹ ਜਗ੍ਹਾ ਤੇ ਬੜੀ ਠੰਡ ਹੈ, ਬੜਾ ਆਨੰਦ ਹੈ। ਰਾਣੀ ਤਾਰਾ ਨੇ ਸੋਚਿਆ ਜੇ ਸੱਚ ਬੋਲਦੀ ਆ ਉਸ ਆਨੰਦ ਤੋਂ ਵਾਂਝੀ ਰਹਿ ਜਾਵਾਂਗੀ, ਪਰ ਮੇਰਾ ਤੋ ਜੀਵਨ ਹੈ ਸਤਸੰਗ, ਤੇ ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਦੁਨੀਆਦਾਰੀ ਦਾ ਰਿਸ਼ਤਾ। ਰਾਜੇ ਨੇ ਫਿਰ ਕਿਹਾ ਰਾਣੀਏ ਬੋਲਦੀ ਕਿਉਂ ਨੀ, ਤੂੰ ਰਾਤੀ ਕਿੱਥੇ ਗਈ ਸੈ? ਰਾਣੀ ਤਾਰਾ ਨੇ ਸੋਚਿਆ ਮਨ ਦੁਨੀਆਦਾਰੀ ਨਾਲੋਂ ਤੇ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ, ਪਰ ਮੇਰੀ ਵਾਹਿਗੁਰੂ ਨਾਲੋਂ ਨਾ ਟੁੱਟੀ। ਜੇ ਵਾਹਿਗੁਰੂ ਨਾਲ ਬਣ ਆਏਗੀ ਤਾਂ ਦੁਨੀਆ ਨਾਲ ਵੀ ਬਣ ਆਏਗੀ। ਬਾਬਾ ਜੀ ਬਚਨ ਕਰਦੇ ਸਨ ਇੱਕ ਨੂੰ ਮਿੱਤਰ ਬਣਾ ਲੈ ਸਾਰੀ ਦੁਨੀਆ ਮਿੱਤਰ ਬਣ ਜਾਏ, ਜਾਂ ਕਾ ਮੀਤ ਸਾਜਨ ਹੈ ਸਨ।

0: ਇੱਕ ਸੱਜਣ ਸਭ ਸੱਜਣ, ਇੱਕ ਨੂੰ ਸੱਜਣ ਬਣਾ ਲੈ ਸਾਰੀ ਦੁਨੀਆ, ਇੱਕ ਵੱਲ ਪਿੱਠ ਕਰ ਲਏਗਾ ਦੁਨੀਆ ਵੈਰੀ ਬਣ ਜਾਏ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ
1: ਸਭ।
0: ਤੋ ਰਾਣੀ ਤਾਰਾ ਨੇ ਸੋਚਿਆ ਮੇਰੀ ਗੁਰੂ ਨਾਲੋਂ ਨਾ ਟੁੱਟ। ਰਾਜੇ ਨੇ ਪੁੱਛਿਆ ਰਾਣੀ ਕਿੱਥੇ ਗਈ ਸੈ, ਕਹਿਣ ਲੱਗੀ ਕਿਧਰੇ ਵੀ ਨਹੀਂ ਗਈ, ਆਖੋ ਸ੍ਰੀ ਵਾਹਿਗੁਰੂ। ਰਾਜਾ ਖਾਮੋਸ਼ ਹੋ ਗਿਆ, ਦਿਨ ਚੜਿਆ ਕਚਹਿਰੀ ਚਲਾ ਗਿਆ, ਰਾਤ ਪਈ ਵਾਪਸ, ਪ੍ਰਸਾਦ ਪਾਣੀ ਛੱਕ ਕੇ ਰਾਜਾ ਫੁੱਲਾਂ ਦੀ ਸੇਜਾ ਉੱਤੇ ਆਰਾਮ ਕਰ ਰਿਹਾ ਤੇ ਰਾਣੀ ਤਾਰਾ ਪਤੀ ਜਾਣ ਕੇ ਮੁੱਠੀ ਚਾਪੀ ਕਰ ਰਹੀ। ਤੇ ਇਸ ਉਡੀਕ ਵਿਚ ਵੀ ਹੈ ਵੀ ਰਾਜਾ ਸੌ ਜਾਏ ਤੇ ਮੈਂ ਸਤਸੰਗ ਵਿਚ ਪਹੁੰਚਾ। ਪਰ ਅੱਜ ਰਾਜੇ ਨੇ ਵੀ ਸੋਚਿਆ ਵੀ ਮਨਾ ਸੌਣਾ ਨਹੀਂ, ਵੇਖਣਾ ਰਾਣੀ ਜਾਂਦੀ ਕਿੱਥੇ। ਰਾਜੇ ਨੇ ਅੱਖਾਂ ਬੰਦ ਕਰਕੇ ਘੁਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਬਨਾਵਟੀ ਘੁਰਾੜੇ। ਓਲੀ ਪਾੜੀ ਰਾਣੀ ਨੇ ਸੋਚਿਆ ਮਨਾ ਰਾਜਾ ਤਾਂ ਸੌ ਗਿਆ ਹੈ, ਉੱਠ ਜਿੱਥੇ ਅੰਮ੍ਰਿਤ ਵਸ ਰਿਹਾ ਹੈ ਉੱਥੇ ਪਹੁੰਚੀ। ਰਾਣੀ ਤਾਰਾ ਉੱਠੀ, ਖੜਾਵਾਂ ਪਾਈਆਂ, ਚੋਰ ਦਰਵਾਜ਼ੇ ਥਾਣੀ ਬਾਹਰ ਨਿਕਲ ਗਈ। ਫਿਰ ਰਾਜਾ ਤਾਂ ਜਾਗਦਾ ਹੀ ਪਿਆ ਸੀ, ਹੋਰ ਤਰਾਤੀ ਉੱਠ ਕੇ ਪਿੱਛੇ ਚਲਿਆ ਤਰਲ ਜੁਹਾਣੀ। ਅੱਧੀ ਰਾਤ ਦਾ ਸਮਾਂ ਹੈ, ਅੱਗੇ ਅੱਗੇ ਰਾਣੀ ਜਾ ਰਹੀ ਹੈ, ਪਿੱਛੇ ਪਿੱਛੇ ਰਾਜਾ। ਰਾਜਾ ਸੋਚਦਾ ਮੈਨਾ ਰਾਣੀ ਨੂੰ ਡਰ ਵੀ ਨਹੀਂ ਲੱਗਦਾ, ਇਹਦੇ ਅੰਦਰ ਭੈ ਹੀ ਨਹੀਂ, ਕੱਲੀ ਤੁਰੀ ਜਾਂਦੀ। ਪਰ ਡਰ ਤਾਂ ਉਸ ਨੂੰ ਲੱਗਦਾ ਹੈ ਜੇ ਨਿਰਭਉ ਨੂੰ ਨਹੀਂ ਜਪਿਆ। ਉਹਨੂੰ ਭੈ ਜਾਪਦਾ ਹੈ, ਪਰ ਜਿਸ ਨੇ ਨਿਰਭਉ ਵਾਹਿਗੁਰੂ ਨੂੰ ਜਪ ਲਿਆ ਹੈ, ਹਜ਼ੂਰ ਕਹਿੰਦੇ ਨਿਰਭਉ ਜਪੈ ਸਗਲ ਭਉ, ਉਹਦੇ ਸਾਰੇ ਭੈ ਮਿਟ ਜਾਂਦੇ। ਅਸੀਂ ਉਤਨੇ ਤੱਕ ਡਰਦੇ ਰਹਾਂਗੇ ਜਿਤਨੇ ਤੱਕ ਨਿਰਭਉ ਨਿਰੰਕਾਰ ਨਾਲ ਅਸੀਂ ਆਪਣੇ ਆਪ ਨੂੰ ਅਟੈਚ ਨਹੀਂ ਕੀਤਾ। ਜਿਸ ਵੇਲੇ ਉਹਦੇ ਨਾਲ ਸੁਰਤ ਜੜ ਜਾਏਗੀ, ਭੈ ਆਏਗਾ ਹੀ ਨਹੀਂ। ਪਤਾ ਨਹੀਂ ਕਿਧਰ ਜਾ ਰਹੀ ਹੈ, ਪਰ ਰਾਣੀ ਕਿੱਥੇ ਪਹੁੰਚੀ? ਜਿਸ ਤਰ੍ਹਾਂ ਪਿਆਰੀ ਸਾਧ ਸੰਗਤ ਹੰਸ ਮਾਨਸਰੋਵਰ ਤੇ ਜਾਂਦੇ ਹਨ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਸਤਸੰਗ ਵੀ ਜਾਂਦੇ। ਕਊਆ ਰੂੜੀ ਤੇ ਜਾ ਕੇ ਬਹਿੰਦਾ, ਕਾਂ ਦਾ ਵਾਸਾ ਰੂੜੀ, ਮਨਮੁਖ ਦਾ ਵਾਸਾ ਕੀ ਹੈ? ਸ਼ਰਾਬ ਖਾਨਾ, ਆਖੋ ਸ੍ਰੀ ਵਾਹਿਗੁਰੂ। ਭੈੜੀਆਂ ਸੰਗਤਾਂ, ਪਰ ਜੋ ਗੁਰਮੁਖ ਹੈ ਉਹ ਸਤਸੰਗ ਰੂਪੀ ਮਾਨਸਰੋਵਰ ਤੇ ਬੈਠ ਕੇ ਤੇ ਆਨੰਦ ਮਾਣਦੇ। ਰਾਣੀ ਪੌਤੀ ਸੰਗਤੀ, ਰਾਜੇ ਨੇ ਸੁਖ ਦਾ ਸਾਹ ਲਿਆ ਵੀ ਮਨ ਆਈ ਤਾਂ ਚੰਗੀ ਥਾਂ ਤੇ ਹੈ, ਪਰ ਪੁੱਛ ਕੇ ਨਹੀਂ ਆਈ। ਜੇ ਇਸੇ ਤਰ੍ਹਾਂ ਚਲਾ ਗਿਆ ਹੋ ਸਕਦਾ ਸਵੇਰੇ ਰਾਣੀ ਫਿਰ ਮੁਕਰ ਜਾਵੇ। ਰਾਜੇ ਨੇ ਕਿਹਾ ਵੀ ਕੋਈ ਨਿਸ਼ਾਨੀ ਲੈ ਚਲੀ। ਰਾਜੇ ਨੇ ਕੀ ਕੀਤਾ? ਰਾਣੀ ਦੀ ਖੜਾਮ ਚੁੱਕ ਲਈ। ਖੜਾਮ ਜਾਣਦੇ ਹੋ ਨਾ, ਸਾਰਿਆਂ ਨੂੰ ਪਤਾ ਖੜਾਮ ਲੱਕੜ ਦੀ, ਪਰ ਉਹ ਰਾਜੇ ਦੀ ਖੜਾਮ ਸੀ। ਉਹਦੇ ਚ ਹੀਰੇ ਲਾਲ ਵੀ ਜਿਹੜੇ ਸਨ, ਰਾਜੇ ਮਹਾਰਾਜਿਆਂ ਦੀ ਖੜਾਮ, ਬੜੀ ਬਿਊਟੀਫੁਲ ਸੀ, ਖੂਬਸੂਰਤ ਸੀ। ਹਮਾਤੜ ਕੋਲ ਤਾਂ ਲੱਕੜ ਦੀ ਹੋਵੇਗੀ, ਪਰ ਜੋ ਅਮੀਰ ਆਦਮੀ ਹਨ ਉਹਨਾਂ ਦੀਆਂ ਚੱਪਲਾਂ ਤੇ ਜੋੜੇ ਹੀ ਬੜੇ ਕੀਮਤੀ ਹੁੰਦੇ। ਰਾਣੀ ਸੀ ਰਾਜੇ ਦੇ ਘਰ, ਬੜੀ ਕੀਮਤੀ ਖੜਾਮ, ਰਾਜੇ ਨੇ ਖੜਾਮ ਚੁੱਕ ਲਈ। ਵਾਪਸ ਮਹਿਲਾਂ ਚ ਆਇਆ, ਤਜੌਰੀ ਦਾ ਬੂਹਾ ਖੋਲਿਆ, ਖੜਾਮ ਵਿਚ ਰੱਖੀ, ਦਰਵਾਜ਼ਾ ਬੰਦ ਕੀਤਾ, ਤਾਲਾ ਲਾਇਆ, ਚਾਬੀ ਜੇਬ ਚ ਪਾ ਕੇ ਸੌ ਗਏ। ਇਧਰ ਪਿਆਰੀ ਸਾਧ ਸੰਗਤ, ਸਤਸੰਗ ਹੋ ਰਿਹਾ ਹੈ, ਗੁਰੂ ਦੀ ਬਾਣੀ ਦਾ ਅੰਮ੍ਰਿਤ ਵਸ। ਜੋ ਗੁਰਬਾਣੀ ਅਸੀਂ ਹੁਣ ਸੁਣ ਰਹੇ ਹਾਂ ਨਾ, ਇਹ ਗੁਰਬਾਣੀ ਸਤਯੁਗ ਵਿਚ ਵੀ ਸੀ। ਰਾਜਾ ਹਰੀਸ਼ ਚੰਦਰ ਸਤਯੁਗ ਵਿਚ ਹੈ, ਐਵੇਂ ਨਹੀਂ ਇਸ ਬਾਣੀ ਨੂੰ ਨਿਰੰਕਾਰੀ ਕਿਹਾ, ਕਿਉਂਕਿ ਜਦੋਂ ਤੋਂ ਨਿਰੰਕਾਰ ਦੀ ਹੋਂਦ ਹੋਈ ਹੈ ਇਹ ਬਾਣੀ ਉਸ ਸਮੇਂ ਤੋਂ ਪ੍ਰਗਟ ਹੋਈ ਹੈ। ਤਾਂ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨੂੰ ਨਿਰੰਕਾਰੀ ਬਾਣੀ ਕਿਹਾ। ਕਿਸੇ ਨਾ ਕਿਸੇ ਰੂਪ ਵਿਚ ਇਹ ਬਾਣੀ ਤੁਰਦੀ ਹੀ ਆਈ ਹੈ, ਆਈ ਹੈ। ਤੋ ਪਿਆਰੀ ਸਾਜ ਸੰਗਤ, ਸਤਸੰਗ ਦੀ ਸਮਾਪਤੀ ਹੋਈ। ਰਾਣੀ ਨੇ ਸੋਚਿਆ ਮਨਾ छेती चलिए कि तेरे राजे नु पता ना लग जाए, ते पता लग गया सजा देवेगा या ए सजा दे देवे राणी, सत्संग विच नहीं जाना। पर मेरा तो जीवन राणी बाहर आई की तकिया, एक खड़ाम है ते दूजी कोई, दूजी खड़ाम कोई। राणी बड़ी उदास हुई, सत्संगिया ने पूछिया नहीं राणी उदास क्यों है, सारी विद्या दसी। सत्संगी कहन लगे खड़ाम ही है ना, असी बाजारों होर लिया के दे देने। राणी ने कहा दुआनी चुआनी वाली खड़ाम नहीं है, वो तो राज घराने की खड़ाम, बड़ी कीमती। अज मेरा पोल खुल जाएगा। संगी कहन लगे राणिए काबर ना, तू साई ने प्यार च आके जुड़दी है, महापुरुषां के बेनती करी, बेनती की थी महाराज राणी ते अपदा आई है, आप कृपा कर। तो महापुरुष कहन लगे ए बच्ची तू रो ना, तू चंगे पासे चली है, आप उस परमात्मा देगे अरदास कर दे, तू ठाकुर तू पया। राणी ने गल च पल्ला पाया, संगत ने अरदास की थी, फिर होया कि भाई साहब जी लिखते हैं साध संगत आराध्या जोड़ी जुड़ी खड़ाम पुरानी। अरदास की थी राणी वेखा खड़ाम आई है कि नहीं, जो बार आई खड़ाव आ गई, फिर पुरानी आई है, नवी नहीं भेजी वाली, मैं किधरे राजा पहचान ना लो। राणी ने खड़ावा पाईया, शुकुर शुकुर कर दी महला विच, राजा सुता पिया, राणी भी आके लेट गई, दिन चढ़िया राजा जागया, राणिए उठ उठी। राणी पहला सच दस तू राती किथे गई सै, आखो श्री वाई किधरे नहीं गई, अच्छा फिर तेरिया खड़ावा किथे हैं। राणी ने दोवे खड़ावा के रख है, दूजी खड़ाव कितो आ गई, वो तो मैं तिजोरी विच रखी सी, किधरे राणी ने मेरी जेब विच चाबी तो नहीं कढ़ ली, चाबी भी जेब विच, किधरे दरवाजा तो नहीं खोलिया। राजे ने आके जिस वेले कपट का अलमारी का तिजोरी का बूहा खोलिया, की तकिया विच तीजी खड़ाव भी बनी है। भाई साहब जी लिखते ने राजे जिठा चलते चलत कहते कृष्णे मुझदे मुझदा वेख्या भी खड़ा मैं चुक लिया, तीजी किधरों, राजे डिठा चलत ए खड़ाम है चोज विड़ा। तो राजा रह ना सकिया, कहन लगा राणिए मैं तेरा चोर हां, आखो स्त्री वाली मैं तेरे नाल ठगी कीती सी, तेरी खड़ाम मैं चुक के लिया सी, पलाए दस भी तेनु खड़ाम किसने दिती है। राणी ने कहा राजन जिस भगवान जिस परमात्मा ने प्यार च मैं जाके सत्संग में जुड़ दी सा, उस परमात्मा ने मैनू खड़ाम दिती। अच्छा तो राजा हरिश्चंद्र कहन लगा राणिए कल मैं भी तेरे नाल चलना का, आखो श्री वाहे। राणी बड़ी खुश, मैं तो रोज अरदास कर दी सा ए मेरे वाहिगुरु जे मैनू प्यार बख्शे मेरे पति नू ही बख्श, जिथे दम पति दा प्यार बन जाए एक निशाना बन जाओ कर वैकुंठ बन जाए, नहीं तो कई करां च तके है, जनानी दा मुंह किधर है मर्द दा मुंह किधर है, वो कुछ बोलदा वो कुछ बोलदा, कई करां चकले वेल ने खड़कदे ही रहिंदे हैं। पर जे गुरु दी बख्शिश होवे प्यारी साध संगत, दंपति दी बन आई है सुर, उथे सारे पदार्थ, कई करां स्त्री दा अपमान होंदा है, याद रखो जिस घर विच स्त्री दा सत्कार नहीं उथे शांति नहीं रह सकती, जिस घर विच पति दा सत्कार नहीं उथे, क्योंकि ताड़ी दोहां हथां नाल वजदी है, ए नहीं भी पति रो पाई जाए स्त्री ते स्त्री विचारी चुप कर रहे, क्यों चुप करे, ए तां बराबर दा हक है, ए थोड़ा भी स्त्री गलती कर दी है पति नहीं करदा, पति भी करदा, बाणी ने किया भुलण अंदर सब को भुल गए, गलतियां दोवां पासियां तो हो जांदियां हन, पर उन्हां दी सियाणप ए है कि अपनी गलती नूं विचार नाल निजिठ के अपने जीवन का रस्ता क्लीयर रखना चाहिए, कोई मैल नहीं होनी चाहिए। रस्ता सुंदर होएगा, दोवे सुख मानेंगे, आनंद मानेंगे। आज रानी बड़ी खुश है, मालिक मेरी पुकार तुसी सुन ली। दूजा दिन होया, अगे तो रानी चोरी जांदी सी, हुण राजा भी तैयार है, दोवे जा रहे हैं, राम जोड़ी दोवे बह जांदे हैं। सत्संग विच पहुंचे, सत्संग विच बैठ के जिस वेले आनंद आया, भोग पिया, बाहर निकले, रानी ने कहा राजन सुनाओ, कोई आनंद आया? तो राजा मस्ती विच झूम के की कहिंदा है, साध संगत

ਇਹ ਦੋ ਘਰ ਆਪਣੇ ਪਿਤਾ ਦਾ ਘਰ ਵੀ ਆਬਾਦ ਕਰਦੀ ਹੈ ਤੇ ਆਪਣੇ ਸਹੁਰਿਆਂ ਦਾ ਘਰ ਆਦਮੀ ਇੱਕੋ ਘਰ ਹੀ ਆਬਾਦ ਕਰਦਾ ਅੱਗੋ ਸ੍ਰੀ ਵਾਹਿਗੁਰੂ ਇਹ ਵਿਚਾਰ ਦੀ ਬਾਤ ਹੈ ਫਿਰ ਇਹਦੇ ਅੰਦਰ ਬਲ ਜ਼ਿਆਦਾ ਹੋਇਆ ਨਾ ਤਾਂ ਹੀ ਉਹ ਬਾਬੇ ਨੇ ਇਸਤਰੀ ਨੂੰ ਬੜਾ ਮਾਣ ਬਖਸ਼ ਇਸਤਰੀ ਦੇ ਹੱਥ ਵਿੱਚ ਸਭ ਕੁਛ ਹੈ ਇਹ ਪਤੀ ਨੂੰ ਜੈਸਾ ਚਾਹੇ ਬਣਾ ਸਕਦੀ ਇਹਦੇ ਅੰਦਰ ਤਾਕਤ ਪਰ ਥੋੜਾ ਜਿਹਾ ਤਹਮਲ ਚਾਹੀਦਾ ਥੋੜੀ ਜਿਹੀ ਵਿਚਾਰ ਚਾਹੀਦੀ ਹੈ ਥੋੜਾ ਜਿਹਾ ਸਤਿਕਾਰ ਚਾਹੀਦਾ ਹੈ ਤਲਖੀ ਵਿਚ ਨਹੀਂ ਆਉਣਾ ਚਾਹੀਦਾ ਜੇ ਪਤੀ ਗਲਤੀ ਕਰਦਾ ਪਿਆਰ ਨਾਲ ਸਮਝਾਉਣਾ ਸਮਝਦਿਆਂ ਸਮਝਿਆ ਤਾਂ ਪਸ਼ੂ ਹੀ ਸਮਝ ਜਾਂਦੇ ਨੇ ਆਖੋ ਸ੍ਰੀ ਵਾਹਿਗੁਰੂ ਸੁਣਦੇ ਆ ਇਨਸਾਨ ਤਾਂ ਮੇਰੇ ਕਹਿਣ ਦਾ ਮਕਸਦ ਇਸਤਰੀ ਦੇ ਅੰਦਰ ਵਾਹਿਗੁਰੂ ਨੇ ਬੜਾ ਬਲ ਰੱਖਿਆ ਤੱਕ ਲੋ ਰਾਣੀ ਤਾਰਾ ਨੇ ਆਪਣੇ ਸਤਸੰਗ ਦੇ ਸ਼ਕਤੀ ਦੇ ਨਾਲ ਰਾਜੇ ਹਰੀਸ਼ਚੰਦਰ ਨੂੰ ਸਤਸੰਗੀ ਬਣਾਇਆ ਸਤਸੰਗੀ ਨਹੀਂ ਬਣਾਇਆ ਰਾਜੇ ਨੂੰ ਧਰਮੀ ਬਣਾ ਦਿੱਤਾ ਰਾਜਾ ਹਰੀਸ਼ਚੰਦਰ ਬੜਾ ਧਰਮੀ ਰਾਜਾ ਪਰ ਇਹ ਵਸਤੂ ਕਿੱਥੋਂ ਮਿਲੀ ਤੇਰੀ ਸਾਧ ਸੰਗਤ ਇਹ ਸਤਸੰਗ ਵਿੱਚੋਂ ਮਿਲੀ ਨਾਮ ਵਿੱਚੋਂ ਮਿਲੀ ਤੋ ਆਓ ਪਿਆਰੀ ਸਾਧ ਸੰਗਤ ਆਪ ਵੀ ਧਨ ਹੋ ਜੋ ਉਹ ਸਤਸੰਗ ਵਿੱਚ ਆਪ ਸਾਰੇ ਜੁੜੇ ਹੋ ਅੱਜ ਮੈਂ ਤਾਂ ਇਹ ਸਮਝਦਾ ਵੀ ਸਾਰਾ ਦਿਨ ਹੀ ਤੁਸੀਂ ਸਤਸੰਗ ਕੀਤਾ ਅੰਮ੍ਰਿਤ ਵੇਲੇ ਤੋਂ ਲੈ ਕੇ ਅੱਜ ਸਾਰਾ ਦਿਨ ਨੀ ਵਾਹ ਇਹ ਹੈ ਗੁਰੂ ਦੀ ਬਖਸ਼ਿਸ਼ ਤੇ ਤੁਹਾਡਾ ਪਿਆਰ ਜਿਸ ਪਿਆਰ ਦੇ ਬੂਟੇ ਨੂੰ ਮਾਲਕ ਨੇ ਮਿਹਰਾਂ ਦੇ ਫਲ ਲਾਏ ਅੰਮ੍ਰਿਤ ਵੇਲੇ ਵੀ ਕੀਰਤਨ ਗੁਰਦੁਆਰੇ ਵੀ ਕੀਰਤਨ ਤੇ ਇਧਰ ਸਰ ਤਾਰਾ ਸਿੰਘ ਜੀ ਬੱਚੀ ਜੀ ਤੋਂ ਸਾਰੇ ਪਰਿਵਾਰ ਨੂੰ ਬਾਬਾ ਜੀ ਨੇ ਪ੍ਰੇਰਿਆ ਵੀ ਘਰ ਸਤਸੰਗ ਹੋਣਾ ਚਾਹੀਦਾ ਕੀਰਤਨ ਹੋ ਜਾਏ ਬੜਾ ਮਹੱਤਵ ਹੈ ਜਿਸ ਘਰ ਵਿਚ ਗੰਦੇ ਜਰਾਸੀਮ ਹੋ ਜਾਣ ਨਾ ਜ਼ਿਆਦਾ ਤੋ ਬਿਮਾਰੀ ਪੈਣ ਦਾ ਖਤਰਾ ਹੋ ਜਾਂਦਾ ਫਿਰ ਅਸੀਂ ਕੀ ਕਰਦੇ ਹਾਂ ਡੀ ਡੀ ਟੀ ਛਿੜਕਦੇ ਹਾਂ ਤਾਂ ਜੋ ਜਰਾਸੀਮ ਮਰ ਜਾਂਦੇ ਬਿਮਾਰੀ ਤੋਂ ਬਚ ਜਾਂਦੇ ਹਾਂ ਤੇ ਜਿਸ ਘਰ ਚ ਦੁੱਖ ਕਲੇਸ਼ ਆ ਜਾਣ ਬਾਬਾ ਜੀ ਬਚਨ ਕਰਦੇ ਸਨ ਉੱਥੇ ਕੀਰਤਨ ਹੋਵੇ ਆਖੋ ਸ੍ਰੀ ਵਾਹਿਗੁਰੂ ਬਾਣੀ ਦਾ ਅੰਮ੍ਰਿਤ ਛਿੜਕੋ ਨਾਮ ਰੂਪੀ ਅੰਮ੍ਰਿਤ ਛਿੜਕੋਗੇ ਤਾਂ ਫਿਰ ਕੀ ਹੋਵੇਗਾ ਨਸ ਵਜੋਂ ਕਿਲ ਵੇਖੋ ਕਰਤਾ ਇੱਥੇ ਗੁਰੂ ਆ ਜਾ ਇਹਨਾਂ ਬੱਚਿਆਂ ਨੇ ਬੜਾ ਉਦਮ ਕੀਤਾ ਬੜੀ ਗੁਰੂ ਦੀ ਮਿਹਰ ਯੰਗ ਹਨ ਦੋਵੇਂ ਪਰ ਮੈਂ ਤਾਂ ਕਹਾਂਗਾ ਇਹ ਜਵਾਨੀ ਸਫਲ ਨਹੀਂ ਤਾਂ ਜਵਾਨੀ ਮਸਤਾਨੀ ਹੁੰਦੀ ਜਵਾਨੀ ਇੱਕ ਐਸਾ ਮੋੜ ਹੈ ਚੰਗੇ ਪਾਸੇ ਤਾਂ ਤੁਰਨਾ ਹੀ ਨਹੀਂ ਨਾ ਚੰਗੀ ਗੱਲ ਤਾਂ ਕਰਨੀ ਨਹੀਂ ਨਾ ਕਿਸੇ ਗੁਰਮੁਖ ਨੇ ਲਿਖਿਆ ਵੀ ਇੱਕ ਜਵਾਨੀ ਦੂਜਾ ਧਨ ਪੱਲੇ ਫਿਰ ਸਾਈਂ ਦੀ ਮਿਹਰ ਹੋਵੇ ਤਾਂ ਸਿੱਧਾ ਚੱਲੇ ਨਹੀਂ ਤਾਂ ਡਿੰਗਾ ਹੀ ਡਿੰਗਾ ਤੁਰਦਾ ਜਾਂਦਾ ਤਾਂ ਉਹ ਨੌਜਵਾਨ ਬੱਚੇ ਜੋ ਰੋਜ਼ ਆ ਕੇ ਗੁਰਦੁਆਰੇ ਜੁੜਦੇ ਹਨ ਤੇ ਇਹਨਾਂ ਬੱਚਿਆਂ ਨੇ ਉਦਮ ਕੀਤਾ ਹੈ ਇਹਨਾਂ ਦਾ ਉਦਮ ਸਫਲ ਸਤਸੰਗ ਕਰਾਇਆ ਹੈ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ ਫਿਰ ਇਹਨਾਂ ਦੇ ਉਦਮ ਨਾਲ ਆਪਾਂ ਸਾਰੇ ਗੁਰੂ ਨਾਲ ਜੁੜੇ ਹਾਂ ਇਹ ਵੀ ਵੱਡਾ ਪੁੰਨ ਬਾਬਾ ਜੀ ਬਚਨ ਕਰਦੇ ਸਨ ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ ਕਿਸੇ ਨੂੰ ਤੋੜ ਦੇਣਾ ਇਸ ਤੋਂ ਵੱਡਾ ਪਾਪ ਕੋਈ ਨਹੀਂ ਤੋ ਇਸ ਪਰਿਵਾਰ ਨੇ ਜੋ ਕਾਲਨਾ ਕਾਲੀ ਹੈ ਤੋ ਗੁਰੂ ਬਾਬਾ ਬਖਸ਼ਿਸ਼ ਕਰੇ ਆਪਾਂ ਅਰਦਾਸ ਕਰਨੀ ਹੈ ਇਹਨਾਂ ਬੱਚਿਆਂ ਦੇ ਸਿਰ ਤੇ ਗੁਰੂ ਸਦਾ ਮਿਹਰ ਪਰਿਆਤ ਰਾਜ ਜੋਗ ਭਗਤੀ ਸ਼ਕਤੀ ਸਾਰੀਆਂ ਦਾਤਾਂ ਗੁਰੂ ਬਖਸ਼ੇ ਤੇ ਇਹਨਾਂ ਦੇ ਉਦਮ ਨਾਲ ਆਪਾਂ ਜੁੜੇ ਹਾਂ ਸਾਨੂੰ ਵੀ ਗੁਰੂ ਆਪ ਦੇ ਚਰਨਾਂ ਨਾਲ ਜੋੜੀ ਰੱਖੇ ਤੇ ਨਾਮ ਬਾਣੀ ਦੀ ਦਾਤ ਤੇ ਕੀਰਤਨ ਦੀ ਦਾਤ ਗੁਰੂ ਸਦਾ ਬਖਸ਼ੇ ਕਿਉਂਕਿ ਇਹ ਹੀ ਸਿੱਖ ਦਾ ਜੀਵਨ ਹੈ ਇਹ ਹੀ ਸਿੱਖ ਦਾ ਮਹਾਨ ਉੱਚਾ ਆਦਰਸ਼ ਹੈ ਜਿਸ ਵੇਲੇ ਪ੍ਰਾਪਤ ਕਰ ਲੈਂਦਾ ਹੈ ਤਾਂ ਗੁਰੂ ਅੰਗ ਸੰਗ ਫਿਰ ਇਸ ਦਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਆਤਮਾ ਆਪੇ ਮਹਿਲੇ ਆਓ ਇੱਕ ਵਾਰੀ ਧਾਰਨਾ ਫਿਰ ਪੜ ਲਈਏ ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ ਰਾਤੀ ਜਾਏ ਸੁਣੇ ਗੁਰਬਾਣੀ ਰਾਣੀ ਤਾਰਾ ਰਾਤ ਨੂੰ ਜਾ ਕੇ ਗੁਰਬਾਣੀ ਸੁਣਦੀ ਸੀ ਤੇ ਗੁਰੂ ਨਾਲ ਜੁੜਦੀ

ਜਿੱਥੇ ਇੱਕ ਮੰਨਿਆ ਹੋਇਆ ਮਸ਼ਹੂਰ ਸ਼ਹਿਰ ਹੈ ਉੱਥੇ ਨਾਲ ਤੀਰਥ ਅਸਥਾਨ ਵੀ ਹੈ। ਇਸ ਬਨਾਰਸ ਸ਼ਹਿਰ ਦੇ ਵਿੱਚ ਚਮਾਰਾਂ ਦੇ ਮਹੱਲੇ ਰਾਮੂ ਚਮਾਰ ਦੇ ਘਰ ਬੱਚੇ ਨੇ ਜਨਮ ਲਿਆ। ਮਾਤਾ ਪਿਤਾ ਨੇ ਬੜੀਆਂ ਖੁਸ਼ੀਆਂ ਕੀਤੀ। ਇਹ ਰਾਮੂ ਚਮਾਰ ਜੁੱਤੀਆਂ ਗੰਢ ਗੰਢ ਕੇ

ਪਿਤਾ ਦੇ ਨਾਲ ਦੁਕਾਨ ਤੇ ਬੈਠਣ ਲੱਗ ਪਿਆ। ਪਰ ਇਸ ਬੱਚੇ ਦਾ ਸੁਭਾਅ ਕੈਸਾ, ਕੋਈ ਜੁੱਤੀ ਲੈਣ ਆਇਆ, ਜੇ ਕਿਸੇ ਨੇ ਕਿਹਾ ਮੇਰੇ ਕੋਲ ਪੈਸੇ ਨਹੀਂ ਤੇ ਕਹਿਣਾ ਕੋਈ ਗੱਲ ਨਹੀਂ, ਤੂੰ ਜੁੱਤੀ ਲੈ ਜਾ ਜੋੜਾ।

ਜਿਹੜਾ ਜੁੱਤੀਆਂ ਦੀ ਦੁਕਾਨ ਤੇ ਬਹਿੰਦਾ ਹੈ ਕੋਈ ਪੈਸੇ ਦੇ ਜਾਂਦਾ ਹੈ ਤੇ ਠੀਕ ਹੈ ਜੇ ਨਹੀਂ ਦਿੰਦਾ ਤਾਂ ਵੀ ਠੀਕ ਸਾਧ ਸੰਗਤ ਜਿਸ ਦਾ ਮਨ ਉਸ ਪਰਮਾਤਮਾ ਨਾਲ ਲੱਗਾ ਹੋਵੇ ਉਹ ਮਾਇਆ ਨਾਲ ਕਿਵੇਂ ਜੁੜ ਸਕਦਾ ਆਖੋ ਸਤਨਾਮ ਸ੍ਰੀ ਵਾਹਿ ਕੌਣ ਹੈ ਬੱਚਾ ਇਹ ਉਹ ਬੱਚਾ ਹੈ ਜਿਸ ਦਾ ਉਚਾਰਿਆ ਹੋਇਆ ਇਹ ਸ਼ਬਦ ਤੁਸੀਂ ਬੜੇ ਪਿਆਰ ਨਾਲ

ਫਿਰ ਕਿਹਾ ਹੁਣ ਕੜਾਈ ਦੇ ਉੱਤੇ ਕਪੜਾ ਦੇ ਦੇ ਸੱਤ ਵਜੇ ਜਦ ਕਪੜਾ ਚੁੱਕਿਆ ਤੇ ਉਹ ਕੜਾ ਪ੍ਰਸ਼ਾਦ ਬਣਿਆ ਸੀ ਆਖੋ ਸਤਨਾਮ ਸ੍ਰੀ ਗੁਰੂ ਹੁਣ ਸਾਡੇ ਵਰਗਾ ਇੱਕ ਪ੍ਰੇਮੀ ਕੋਲ ਬੈਠਾ ਦੇਖਦਾ ਪਿਆ ਸੀ ਉਹ ਕਹਿਣ ਲੱਗਾ ਇਹ ਕੰਮ ਬੜਾ ਸੌਖਾ ਹੈ ਮੈਂ ਵੀ ਘਰ ਜਾ ਕੇ ਕਰਨਾ ਆਖੋ ਸਤਨਾਮ ਸ੍ਰੀ ਗੁਰੂ ਤੇ ਕਬੀਰ ਸਾਹਿਬ ਦਾ ਗਿਝਿਆ ਹੋਇਆ ਆਪਣੇ ਘਰ ਜਾ ਪਹੁੰਚੀ ਘਰਵਾਲੀ ਨੂੰ ਕਹਿਣ ਲੱਗਾ ਅਖਬਾਰ ਤੇ ਘਰਵਾਲੀ ਕਹਿੰਦੀ ਬਣਾਉਣਾ ਕੀ ਆਖੋ ਸਤਨਾਮ ਸ੍ਰੀ

ਕਹਿੰਦਾ ਤੈਨੂੰ ਕਿਹਾ ਕੜਾਹੀ ਰੱਖ ਤੇ ਘਰ ਵਾਲੀ ਵੀ ਕੱਢ ਰਹੀ ਸੀ। ਕਹਿਣ ਲੱਗੀ ਐਵੇਂ ਰੱਖਦੀ ਖਾਲੀ ਕੜਾਹੀ ਸਾੜਨੀ। ਗੁੱਸੇ ਹੋਇਆ ਤੇ ਕੜਾਹੀ ਰੱਖ ਦੀ। ਕਹਿਣ ਲੱਗਾ ਹੁਣ ਵਿੱਚ ਘਿਓ ਪਾ। ਅੱਗੋਂ ਘਰ ਵਾਲੀ ਗੁੱਸੇ ਨਾਲ ਕਹਿੰਦੀ ਇੱਕ ਵਾਰੀ ਨਹੀਂ ਦੱਸਣ ਹੁੰਦਾ ਬਣਾਉਣਾ ਕੀ। ਕਹਿਣ ਲੱਗਾ ਜੋ ਤੈਨੂੰ ਕਿਹਾ ਉਹ ਹੀ ਕਰ। ਹੋਰ ਗੁੱਸੇ ਹੋਇਆ ਡਰਦੀ ਮਾਰੀ ਨੇ ਕੜਾਹੀ ਉੱਤੇ ਰੱਖ ਦਿੱਤੀ ਤੇ ਵਿੱਚ ਘਿਓ ਵੀ ਪਾ ਦਿੱਤਾ। ਕਹਿਣ ਲੱਗਾ ਹੁਣ ਰੇਤ ਲੈ ਕੇ ਆ। ਘਰ ਵਾਲੀ ਕਹਿਣ ਲੱਗੀ ਮੈਂ ਨਹੀਂ ਜਾਂਦੀ। ਕਹਿਣ ਲੱਗਾ ਕਿਵੇਂ ਨਹੀਂ ਜਾਂਦੀ, ਦੋ ਤਿੰਨ ਹੋਰੇ ਘੱਟ ਮਾਰੇ। ਜਦ ਕੁੱਟ ਪਈ ਤੇ ਰੋਂਦੀ ਗੁਰਲਾਂਦੀ ਰੇਤ ਲੈ ਕੇ ਆ। ਕਹਿਣ ਲੱਗਾ ਇਹ ਰੇਤ ਹੁਣ ਕੜਾਹੀ ਵਿੱਚ ਪਾ ਦੇ ਤੇ ਘਰ ਵਾਲੀ ਰੌਲਾ ਪਾ ਦੇ। ਕਹਿਣ ਲੱਗੀ ਤੈਨੂੰ ਕੋਈ ਪੋਦ ਜੇ ਵੜ ਗਏ ਪੁੱਠੀਆਂ ਗੱਲਾਂ ਕਰ। ਮਹੱਲੇ ਵਾਲੇ ਇਕੱਠੇ ਹੋ ਗਏ, ਸਾਰੇ ਕਹਿਣ ਲੱਗੇ ਗੱਲ ਠੀਕ, ਕਦੀ ਘਿਓ ਵਿੱਚ ਕਿਸੇ ਨੇ ਰੇਤ ਨਹੀਂ ਪਾਈ, ਇਹਨੂੰ ਜ਼ਰੂਰ ਕੋਈ ਭੂਤੀਆਂ ਚੜੇਲ ਚ ਬੜੀ। ਹੁਣ ਇਹ ਬਥੇਰਾ ਕਵੇ ਮੈਂ ਰੇਤ ਦਾ ਕੜਾਹ ਬਣਾਉਣਾ। ਇਹੋ ਜਿਹੇ ਮੌਕੇ ਤੇ ਤਮਾਸ਼ਾ ਦੇਖਣ ਵਾਲੇ ਵੀ ਬੜੇ ਹੁੰਦੇ, ਵਿੱਚੋਂ ਕੁਝ ਕਹਿਣ ਲੱਗੇ ਆਹੋ ਤੇਰਾ ਹੁਣੇ ਕੜਾਹ ਬਣਾਉਣਾ। ਹੱਥ ਪੈਰ ਰੱਸੇ ਨਾਲ ਬੰਨ ਲਏ, ਭੂਤ ਕੱਢਣ ਵਾਲਾ ਬੁਲਾ ਲਿਆ। ਇਹਨਾਂ ਕੋਲ ਇੱਕ ਝਾੜੂ ਜਿਹਾ ਹੁੰਦਾ, ਲਾਲ ਮਰਚਾਂ ਦਾ ਧੂੰਆਂ ਇਹਦੀਆਂ ਨਾਸਾਂ ਨੂੰ ਦਿੱਤਾ। ਹੁਣ ਭੂਤ ਤੇ ਕੋਈ ਨਹੀਂ ਸੀ ਚਿਬੜਿਆ, ਪਰ ਝਾੜੂ ਮਾਰ ਮਾਰ ਕੇ ਇਹਦੀ ਸ਼ਕਲ ਭੂਤਾਂ ਵਰਗੀ ਬਣਾ ਦਿੱਤੀ। ਮਹੱਲੇ ਵਿੱਚ ਰੌਲਾ ਪੈ ਗਿਆ। ਕਬੀਰ ਸਾਹਿਬ ਨੂੰ ਪਤਾ ਲੱਗਾ, ਕਬੀਰ ਸਾਹਿਬ ਆਏ। ਹੁਣ ਜਦ ਇਹਨੇ ਕਬੀਰ ਸਾਹਿਬ ਨੂੰ ਦੇਖਿਆ ਤੇ ਪਤਾ ਨੀ ਕਿੱਥੋਂ ਇੰਨਾ ਜ਼ੋਰ ਆ ਕੇ ਹੱਥ ਪੈਰ ਛੜਾ ਕੇ ਭੱਜ ਕੇ ਕਬੀਰ ਸਾਹਿਬ ਦੇ ਚਰਨ ਪਕੜ ਤੇ ਕਹਿਣ ਲੱਗਾ ਕਬੀਰ ਸਾਹਿਬ ਮੈਨੂੰ ਬਚਾਓ। ਤੇ ਕਬੀਰ ਸਾਹਿਬ ਕਹਿੰਦੇ ਨੇ ਹੋਇਆ ਕੀ। ਅੱਗੋਂ ਗੁੱਸੇ ਨਾਲ ਕਬੀਰ ਸਾਹਿਬ ਨੂੰ ਕਹਿੰਦਾ ਹੋਣਾ ਕੀ ਸੀ, ਤੁਹਾਡੇ ਵਾਲਾ ਫਾਰਮੂਲਾ ਬੜਾ ਮਹਿੰਗਾ ਪਿਆ, ਆਪਕੋ ਸਤਨਾਮ ਸੀ। ਤੁਸੀਂ ਰੇਤ ਦਾ ਕੜਾਹ ਬਣਾਇਆ ਸੀ ਤੇ ਮੈਂ ਵੀ ਬਣਾਉਣ ਲੱਗਾ ਸੀ। ਇਹ ਦੇਖੋ ਇਹਨਾਂ ਨੇ ਮੇਰਾ ਹਾਲ ਕੀ ਕਰ ਦਿੱਤਾ। ਤੇ ਕਬੀਰ ਸਾਹਿਬ ਕਹਿਣ ਲੱਗੇ ਕੋਈ ਬੋਲਿਆ ਮੇਰੇ ਘਰ ਸੱਤ ਬਚਨ ਹੈ, ਤੇਰੇ ਘਰ ਸੱਤ ਬਚਨ ਨੇ। ਇਹ ਬਰਕਤਾਂ ਸੱਤ ਬਚਨ ਦੀਆਂ, ਮੇਰੇ ਘਰ ਅਸਲੀਅਤ ਹੈ, ਤੂੰ ਨਕਲ ਕਰ ਰਿਹਾ ਸੀ। ਜਿਸ ਘਰ ਵਿੱਚ ਸੱਤ ਬਚਨ ਉਸ ਘਰ ਵਿੱਚ ਰੱਬ ਦੀਆਂ ਰਹਿਮਤਾਂ, ਤੇ ਜਿਸ ਘਰ ਵਿੱਚ

ਜੀ ਕਰਕੇ ਬੁਲਾਓ ਤੇ ਜੀ ਕਰਕੇ ਬੋਲੋ। ਸਤ ਬਚਨ ਰੱਖਾਂਗੇ ਤੇ ਘਰ ਵਿੱਚ ਸੁੱਖ ਹੈ। ਅਗਰ ਇੱਕ ਕਹੇ ਤੇ ਦੂਸਰਾ ਅੱਗੋਂ ਆਗੜੇ, ਤੂੰ ਕੌਣ ਆਉਣਾ ਮੈਨੂੰ ਕਹਿਣ ਵਾਲਾ, ਤੇ ਕਲੇਸ਼ ਸ਼ੁਰੂ। ਤੇ ਜੇ ਇੱਕ ਦੂਸਰੇ ਦਾ ਪਿਆਰ ਨਾ

ਵੇਦ ਵਿਆਸ ਭਾਈ ਗੁਰਦਾਸ ਜੀ ਆਪਣੀ ਵਾਰ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ, ਲਿਆ ਕਸੀਰਾ ਹੱਥ ਕੱਢ। ਗੰਗਾ ਮਾਈ ਨੇ ਪਾਣੀ ਵਿਚੋਂ ਹੱਥ ਬਾਹਰ ਕੱਢ ਕੇ ਭਗਤ ਜੀ ਦਾ ਕਸੀਰਾ ਪ੍ਰਵਾਨ ਕੀਤਾ ਤੇ ਲੋਕ ਹੈਰਾਨ ਹੋ ਗਏ।

ਜਿੰਨਾ ਸਮਾਂ ਸੋਨਾ ਵੇਚਣਾ ਹੈ ਉਨਾ ਸਮਾਂ ਮੈਂ ਹੋਰ ਨਾਮ ਨਾ ਜਪਾਂ। ਉਸ ਮਹਾਤਮਾ ਨੇ ਉਹ ਪਾਰਸ ਇੱਕ ਕੱਪੜੇ ਵਿੱਚ ਲਪੇਟਿਆ, ਦਰਵਾਜ਼ੇ ਦੇ ਨਾਲ ਬੰਨ ਦਿੱਤਾ। ਅੰਦਰ ਬਾਹਰ ਵੜਦੇ ਆ, ਕਦੀ ਤੇ ਦਿਲ ਕਰੇਗਾ, ਕਦੀ ਤੇ ਰਵਿਦਾਸ ਵਰਤੇਗਾ।

ਵਿੱਚ ਨੌਜਵਾਨ ਕੁਝ ਅਧਖੜ ਜਿਹੜੇ ਬਜ਼ੁਰਗ ਹਨ ਇੱਕ ਮਿੰਟ ਵਾਸਤੇ ਇਹ ਸੋਚਣ ਜਵਾਨੀ ਤੋਂ ਲੈ ਕੇ ਹੁਣ ਤੱਕ ਕਿੰਨੀ ਦੌੜ ਦੌੜੀ ਕਿੰਨਾ ਕੁਝ ਕੀਤਾ ਤੇ ਨੌਜਵਾਨ ਜਿਹੜੇ ਹੁਣ ਦੌੜ ਰਹੇ ਨੇ ਦੌੜਨ ਦੀ ਤਿਆਰੀ ਪੈ ਕਰਦੇ ਆਖਿਰ ਸਾਡੀ ਇਸ ਦੌੜ ਦਾ ਅੰਤ ਕੀ ਮਾਇਆ ਪਿੱਛੇ ਦੌੜਦੇ ਸੁੱਖਾਂ ਪਿੱਛੇ ਦੌੜਦੇ ਹਾਂ ਠੱਗੀਆਂ ਛਲ ਫਰੇਬ ਝੂਠ ਵੀ ਬੋਲਦੇ ਹਾਂ ਆਖਿਰ ਸਾਡੀ ਦੌੜ ਦਾ ਅੰਤ ਕੀ ਇਹ ਦੁਨੀਆਂ ਇਸੇ ਤਰ੍ਹਾਂ ਰਹਿਣੀ ਹੈ ਕਿ ਸੁੱਖ ਧਨ ਦੌਲਤ ਸਭ ਕੁਛ ਇਸੇ ਤਰ੍ਹਾਂ ਹੀ ਰਹੇਗਾ ਪਰ ਸਾਹਿਬ ਜੀ ਕਹਿੰਦੇ ਨੇ ਦੌੜਨ ਵਾਲੇ ਆ ਤੂੰ ਹੀ ਨਹੀਂ ਰਹਿਣਾ ਬਾਕੀ ਤੇ ਸਭ ਕੁਛ ਰਹੇ

ਅਸੀਂ ਮੋਹ ਮਾਇਆ ਤੋਂ ਬਚ ਜਾਏਗਾ। ਪਰ ਕਮਾਲ ਦੀ ਗੱਲ ਇਹ, ਤੇਰਾ ਹੀ ਨਾਮ ਜਪ ਕੇ ਤੈਨੂੰ ਆਪਣੇ ਹਿਰਦੇ ਵਿੱਚ ਕੈਦ ਕਰ ਲਏ। ਸਾਹਮਣੇ ਉਤੇ ਚਲਾ ਗਏ ਪਰ ਮੇਰੇ ਹਿਰਦੇ ਵਿੱਚੋਂ ਨਿਕਲੇ ਤਾਂ ਮੈਂ ਤੈਨੂੰ ਮੰਨਾਂ।

जिससे मैं महात्मा गए। उस दिन तू भगत जी अमृत वेले जद उठते ने अपना आसन झाड़ते ने पांच सोने दिया मोहरा निकल दिया उन्हां मोहरा नू ठीकरियां मिट्टी समझ के एक पासे सुट देते। जद मोहरा का ढेर लग गया सुत्या पिया पाखे आई रविदास ये ठीकरियां नहीं मिट्टी नहीं ये सोने दिया मोहरा ने मैं अपनी खुशी नाल तैनू दे रहा ਇਹਦੇ ਮੇਰੀ ਖੁਸ਼ੀ ਹੈ। ਸਵੇਰੇ ਇੱਕ ਸੇਠ ਆਵੇਗਾ ਤੇਰੇ ਸੋਹਣੇ ਮੰਦਰ ਮਕਾਨ ਬਣਾਉਣ ਵਾਸਤੇ ਇਨਕਾਰ ਨਾ ਕਰੇ। ਇੱਕਦਮ ਭਗਤ ਜੀ ਉੱਠ ਕੇ ਬੈਠ ਗਏ ਘਰਵਾਲੀ ਨੂੰ ਉਠਾਇਆ ਤੇ ਸਾਰੀ ਗੱਲ ਦੱਸੀ। ਘਰਵਾਲੀ ਨੇ ਕਿਹਾ ਭਗਤ ਜੀ ਜੇ ਪਰਮਾਤਮਾ ਦੀ ਇੱਛਾ ਹੈ ਫਿਰ ਸਾਨੂੰ ਇਨਕਾਰ ਨਹੀਂ ਕਰਨਾ ਚਾਹੀਦਾ। ਦਿਨ ਚੜਿਆ ਇੱਕ ਸੇਠ ਆ ਪਹੁੰਚਿਆ ਮੋਹਰਾਂ ਦੀਆਂ ਥੈਲੀਆਂ ਭਰੀਆਂ ਮੱਥਾ ਟੇਕ ਕੇ ਕਹਿਣ ਲੱਗਾ ਭਗਤ ਜੀ ਮੇਰੇ ਘਰ ਪੁੱਤਰ ਕੋਈ ਨਹੀਂ ਸੀ ਮੈਂ ਸੁਖਣਾ ਸੁਖੀ ਜੇ ਮੇਰੇ ਘਰ ਪੁੱਤਰ ਹੋਵੇਗਾ ਤੇ ਰਵਿਦਾਸ ਭਗਤ ਦੇ ਮੰਦਰ ਮਕਾਨ ਮੈਂ ਆਪ ਬਣਾਵਾਂਗਾ। ਉਸ ਪਰਮਾਤਮਾ ਨੇ ਮੈਨੂੰ ਪੁੱਤਰ ਬਖਸ਼ਿਆ ਉਸ ਪਰਮਾਤਮਾ ਨੇ ਮੈਨੂੰ ਪੁੱਤਰ ਬਖਸ਼ਿਆ ਤੇ ਮੈਨੂੰ ਹੁਣ ਆ ਕੇ ਆ ਦਿਓ ਮੈਂ ਸੇਵਾ ਕਰ ਸੋਹਣੇ ਮੰਦਰ ਮਕਾਨ ਬਣ ਗਏ। ਭਗਤ ਰਵਿਦਾਸ ਦੀ ਜੈ ਜੈਕਾਰ ਹੋਣ ਲੱਗ ਪਈ ਪਰ ਸਾਧ ਸੰਗਤ ਇਹ ਸਮਾਂ ਕਿਹੜਾ ਸੀ ਇਹ ਵੀ ਕੌੜਾ ਸੱਚ ਹੈ। ਉਹ ਸਮਾਂ ਸੀ ਜਦ ਕੋਈ ਨੇਵੀਂ ਜਾਤ ਦਾ ਮੰਦਰ ਨਹੀਂ ਸੀ ਜਾ ਸਕਦਾ ਕੋਈ ਪੂਜਾ ਨਹੀਂ ਸੀ ਕਰ ਸਕਦਾ ਤੇ ਉਸ ਵੇਲੇ ਦੀ ਕਥਾ। ਅੱਜ ਵੀ ਕਈ ਅਸਥਾਨ ਐਸੇ ਹਨ ਜਿੱਥੇ ਨੇਵੀਂ ਜਾਤ ਦੇ ਸਟੋਰ ਕਾਸਟ

ਉਹਦੀ ਰਾਣੀ ਨੇ ਦੱਸਿਆ ਇੰਡੀਆ ਦੇ ਵਿੱਚ ਚਿਤੌੜ ਇੱਕ ਬੜਾ ਹੀ ਮੰਨਿਆ ਪਰ ਮੰਨਿਆ ਸ਼ਹਿਰ ਹੈ। ਇੱਥੇ ਦੇ ਰਾਜਪੂਤ ਰਾਜੇ ਬੜੇ ਮਸ਼ਹੂਰ ਹੋਏ ਨੇ ਚਿਤੌੜ ਦੇ। ਚਿਤੌੜ ਦਾ ਰਾਜਾ ਜਿਨ੍ਹਾਂ ਨੂੰ ਉੱਥੇ ਦੇ ਲੋਕ ਰਾਣਾ ਕਹਿ ਕੇ ਬੁਲਾਉਂਦੇ, ਰਾਣੀ ਦੀ ਰਾਣੀ ਚਾਲਾਂ ਬਾਈ, ਇਹ ਬੜੀ ਰੱਬ ਦੀ ਪਿਆਰੀ ਸੀ। ਇਸਨੇ ਵੀ ਭਗਤ ਦੀ ਸੋਭਾ ਵਡਿਆਈ ਸੁਣੀ ਤੇ ਮਨ ਵਿੱਚ ਸੋਚਿਆ ਭਗਤ ਰਵਿਦਾਸ ਦੇ ਦਰਸ਼ਨ ਕਰ। ਪਰ ਅਸੀਂ ਹਾਂ ਰਾਜਪੂਤ ਉੱਚੀ ਜਾਤ ਦੇ, ਰਾਣੀ ਨੇ ਮੈਨੂੰ ਜਾਣ ਨਹੀਂ ਦੇਣਾ। ਤੀਰਥ ਯਾਤਰਾ ਦਾ ਬਹਾਨਾ ਕਰਕੇ ਇਹ ਰਾਣੀ ਚਿਤੌੜ ਤੋਂ ਚੱਲੀ ਔਰ ਸਿੱਧੀ ਬਨਾਰਸ ਪਹੁੰਚੀ। ਔਰ ਸਾਧ ਸੰਗਤ ਕਿਸੇ ਪਾਸੇ ਨਹੀਂ ਗਈ, ਸਿੱਧੀ ਭਗਤ ਰਵਿਦਾਸ ਦੇ ਡੇਰੇ ਜਾ ਪਹੁੰਚੀ। ਅੱਗੇ ਸੰਗਤਾਂ ਬੈਠੀਆਂ ਨੇ, ਭਗਤ ਰਵਿਦਾਸ ਹੱਥ ਵਿੱਚ ਖੜਤਾਲਾਂ ਨੇ ਤੇ ਨਾਲੇ

పవన్ కాదంబ పవన్ కేంద్రీ హవన్ అంబ పిల్ల జిస్ తరహ సి ఘర్ బనానే ਛੱਤ ਦੇ ਥੱਲੇ ਪਿਲਰ ਦਿੰਦੇ ਆ ਭਗਤ ਜੀ ਕਹਿੰਦੇ ਨੇ ਇਹ ਜਿਹੜਾ ਸਾਡਾ ਸਰੀਰ ਹੈ ਇਹ ਵੀ ਇੱਕ ਘਰ ਹੈ ਹਵਾ ਦਾ ਪਿਲਰ ਹੈ ਥੰਬਾ ਹੈ ਹਵਾ ਨਿਕਲ ਜਾਂਦੀ ਹੈ ਪ੍ਰਾਣ ਨਿਕਲ ਜਾਂਦੇ

0: کدی اپنے بارے سوچے ہے تو ہے کی ہڈیاں دا پنجرا دوالے ماسن بیٹھے ہیں اور دنیا بھر دا گند تیرے اندر ہے اور تو اپنے آپ نو سمجھتا ہے کہ میں پتہ نہیں کی کچھ ہو گیا۔ ایک گل یاد رکھنا، جو آپا گندگی باہر دیکھتے ہیں کہ باہر نہیں آئی یہ انسان تے کیتی ہوئی۔ بھگت جی کہتے ہیں دنیا بھر دا گند تیرے اندر تے تو اپنے آپ نو بڑا کچھ سمجھتا، تیری صرف اتنی کہانی ہے ہڈیاں دا پنجرا ہے دوالے تیرے ماس لپیٹے ہے تے وچ جیوات مارے ہیں۔
1: ਉਸੇ ਪੀ ਸੱਚੋ ਸੋਚਾਏ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਵਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾ ਲੱਖ ਹੋਈ ਤੱਕ ਨਾ ਚੱਲਾ ਨਾਲ ਕੇ ਸੁਚਿਆਰਾ ਹੋਈ ਹੈ ਕੂੜਾ ਤੁੱਟਾ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਆ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ।

ਦਾਤ ਜਾਣਾ ਨੀ ਸਾੜੂ ਗਾਵੇ ਕੋ ਗੁੜ ਵੜਿਆਈ ਅਚਾਰੂ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਚ ਕਰੀ ਤਨ ਖੇਹ ਗਾਵੇ ਕੋ ਜੀ ਲੈ ਪਰਦੇਹ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮ ਹੀ ਹੁਕਮ ਚਲਾਏ ਰਾਹੁ ਨਾਨਕ ਵਿਖਸਾਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਹੀ ਭਾਖੇ ਆ ਭਾਉ ਪਾਰੂ ਅੱਖ ਹੈ ਮੰਗਾ ਹੈ ਦੇਹ ਦੇਹ ਦਾਤ ਕਰੇ ਦਾਤਾਰੂ ਫੇਰ ਕੇ ਅੱਗਾ ਰੱਖੇ ਅਜ ਦਿਸਾ ਦਰਬਾਰ ਮਾਹੋ ਕੇ ਬੋਲਣ ਬੋਲੀਆ ਜਿਸੋਂ ਤਰ ਪਿਆਰ ਅੰਮ੍ਰਿਤ ਵੇਲਾ ਸਚ ਨਾ ਉਬੜਿਆਈ ਵਿਚਾਰੂ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੀ ਵਹਿ ਜਾਣੀਐ ਸਭ ਆਪੇ ਸੁਚਿਆਰੂ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁੜੀਐ ਮਰਣ ਰੱਖੀਐ ਭਾਉ ਦੁੱਖ ਪਰ ਹਸ ਕਰੜਾ ਜਾਏ ਗੁਰਮੁਖ ਨਾਦੁਮ ਗੁਰਮੁਖ ਵੇਦੁਮ ਗੁਰਮੁਖ ਰਹਿਆ ਸਮਾਈ ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜਿਤ ਸੁਭਾਵਾ ਮਨ ਪਾਣੀ ਕੇ ਨਾਈ ਕਰੀ ਜੇਤੀ ਸਿਰ ਟੋਪਾਈ ਵੇਖਾ ਬਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਿਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਨਾਲ ਚੱਲੈ ਸਿਵ ਕੋਏ ਚੰਗਾ ਨਾਵਰ ਖਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਦਰਨ ਆਵਈ ਤਾਂ ਬਾਤ ਨੂੰ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਬਲੇ ਆਕਾਸ਼ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਬਲੇ ਆਕਾਸ਼ ਸੁਣਿਆ ਦੁਈਪ ਲੋ ਪਾਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤਸ ਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦਉ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਇਸਾਸ ਸਿਮਰਤ ਵੇਦ ਨਾਨਕ ਭਗਤ ਸਤਿ ਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸੜ ਕਾਸ਼ ਨਾਨ ਸੁਣਿਆ ਪੜ ਪੜ ਪਾ ਮਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸ ਗਾਹੋ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਤ ਕਲਮ ਨ ਲਿਖਣ ਹਾਰ ਮੰਨੇ ਕਬ ਹੈ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸਤ ਹੋਵੈ ਮਨ ਬੁੱਧ ਦਉ ਮੰਨੈ ਸਗਲ ਭਵਨ ਕੀ ਸੁਧ ਦਉ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕਨ ਪਾਏ ਮੰਨੈ ਪਰਸ ਨੂੰ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੈ ਮੁਕਤ ਦਵਾਰ ਮੰਨੈ ਪਰਵਾਰ ਸਾਧ ਹਰ ਮੰਨੈ ਤਰਾ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਹੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਹੈ ਦੁਰਗਹਿਮਾਨ ਪੰਚੇ ਸੋਹੈ ਹੈ ਦਰ ਰਾਜਾਨ ਪੰਚਾਂ ਕਾ ਗੁਰੀਕ ਧਿਆਨ ਜੀ ਕੋ ਕਹਿ ਕਰਾ ਵਿਚਾਰ ਕਰਤੇ ਕਾ ਕਰੜਾ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਧਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰਾਇ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਅਜਾਤ ਰੰਗਾ ਕੇ ਨਾਭ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹਰੂਪ ਕੀਤੀ ਜਾਤ ਜਾਣਾ ਕੌਣ ਕੂਤ ਹੈ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਦੂਸਰਾ ਸਲਾਮਤ ਨਿਰੰਕਾਰ
ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਅਸੰਖ ਤਪਤਾ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਹਿਦ, ਅਸੰਖ ਭਗਤ ਗੁਣ ਗਿਆਨ ਵਿਚਾਰੂ, ਅਸੰਖ ਸਤੀ, ਅਸੰਖ ਦਾਤਾਰੂ, ਅਸੰਖ ਸੂਰਮੁਖ ਪਕਸਰ, ਅਸੰਖ ਮੌਲ ਵਿਲਾਇਤਾਰ, ਕੁਦਰਤ ਕਮ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰੂ, ਜੋ ਤੁਧ ਪਾਵੈ ਸਾਈ ਭਲੀ ਕਰ, ਤੁਸਦਾ ਸਲਾਮਤ ਨਿਰੰਕਾਰੂ, ਅਸੰਖ ਮੂਰਖੇ ਅੰਧ ਘੋਰ, ਅਸੰਖ ਚੋਰ ਹਰਾਮ ਘੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਾਲ ਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜੇ ਅਰ ਕੂੜੇ ਫਿਰਾਹੇ, ਅਸੰਖ ਮਲੇਸ਼ਮਲ ਪੱਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰੂ, ਵਾਰਿਆ ਨਾ ਜਾਵਾ ਏਕ ਵਾਰੂ, ਜੋ ਤੁਧ ਭਾਵੈ ਸਾਈ ਭਲੀ ਕਰ, ਤੁਸਦਾ ਸਲਾਮ ਨਿਰੰਕਾਰ, ਅਸੰਖ ਨਾਭ, ਅਸੰਖ ਥਾਵੂ, ਅਗਮ ਅਗਮ ਸੰਖ ਲੋ, ਅਸੰਖ ਹਸਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੀ, ਜੇ ਪਰਮਾਹੀ ਤਿਪ ਤਿਪ ਪਾਹੀ, ਜੀਤਾ ਕੀਤਾ ਤੀਤਾ ਨਾਓ, ਅੜਨਾਵੈ ਨਾਹੀ ਕੁਥਾਓ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਰ, ਤੁਸਦਾ ਸਲਾਮ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾ ਬੂਣ ਲਈਆ ਉਹ ਧੋਏ, ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪਾ ਨਾਵੈ ਕਰ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਬੋ ਜਾਵੋ, ਤੀਰ ਤਪ ਦਇਆ ਦਾਦਾ ਡੋ, ਜੇ ਕੋ ਪਾਵੈ ਤਿਲਕਾ ਮਾਂਡੋ, ਸੁਣਿਆ ਮਨਿਆ ਮਨ ਕੀਤਾ ਭਾਓ, ਅੰਤਰ ਗਲ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨ ਹੋਏ, ਸਵਾਸਾ ਬਾਣੀ ਮਰਮਾਓ, ਸਤ ਸੁਹਾਣ ਸਦਾ ਮਨਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਚੈਰੂਤੀ ਬਾਹੋ, ਕਵਣ ਜਿਤ ਹੋਵਾ ਆਕਾਰ, ਵੇ ਨਾ ਪਾਈ ਆਪਣ ਨਤੀਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀ ਆ ਜੇ ਲਿਖਣ ਲੇ ਕੁਰਾਣ, ਥਿਤ ਵਾਰ ਨਾ ਜੋਗੀ ਜਾਣਾ, ਰੁਤ ਬਾਹੂ ਨਾ ਕੋਈ, ਜਾ ਕਰਤਾ ਸੁੱਟੀ ਕੋ ਸਾਜੇ, ਆਪੇ ਜਾਣਾ ਸੋਈ, ਕਿਵ ਕਰੇ ਆਖਾ ਕਿਵਸਾਲਾ ਹੀ, ਕਿਵ ਵਰਣੀ ਕਿਵ ਜਾਣਾ, ਕਿਵ ਕਰੇ ਆਖਾ ਕਿਵਸਾਲਾ ਹੀ, ਕਿਉਂ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪੋ ਜਾਣਾ, ਅੱਗਾ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ, ਅਗਾਸਾਂ ਅਗਾਸ, ਓੜਕ ਓੜਕ ਭਾਲ ਤੱਕੇ, ਵੇਦ ਕਹਿਣ ਕਬਾਰ ਸਾਹ, ਸੋ ਅਠਾਰਾਂ ਕਹਿਣ ਤੇ ਵਾਸਲੂ, ਇੱਕ ਧਾਤ ਲੇਖਾ ਹੁਤਾ ਲਿਖਿਆ ਲੇਖਾ ਹੋ ਨਾਸ, ਨਾਨਕ ਵੱਡਾ ਕੀ ਆਪੇ ਜਾਣਾ, ਆਪ ਸਾਲਾਹੀ ਸਾਲਾਹੇ, ਏਤੀ ਸੁਰਤਨ ਪਾਈਆ, ਨਦੀਆਂ ਅਤੈ ਬਾਹਾ, ਉਪਵਾਹ ਸੰਬੰਧ ਨਾ ਜਾਣੀਆਂ ਹੈ, ਸਮੰਦ ਸਾਹ ਸੁਲਤਾਨ ਗ੍ਰਹ, ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ, ਜੇ ਤਿਸ ਮਰਹੁ ਨਾ ਵਿਚਰੈ, ਅੰਤ ਨਾ ਸਿਫਤੀ ਕਹਿਣਾ ਅੰਤ, ਅੰਤ ਨਾ ਕਰਨਾ ਦੇਣ ਅੰਤ, ਅੰਤ ਨਾ ਵੇਖਣ ਸੁਣਨ ਅੰਤ, ਅੰਤ ਨਾ ਜਾਪਿਆ ਕਿਆ ਮਨ ਮੰਤੇ, ਅੰਤ ਨਾ ਜਾਪਿਆ ਕੀਤਾ ਆਕਾਰ, ਅੰਤ ਨਾ ਜਾਪਿਆ ਪਾਰਾ ਬਾਰ, ਅੰਤ ਕਾਰਨ ਕੀਤੀ ਬਿਲਾਹੀ, ਤਾਂ ਕਿ ਅੰਤ ਨੂੰ ਪਾਏ ਜਾਹੀ, ਅੰਤ ਨਾ ਜਾਣੇ ਕੋਈ, ਬਹੁਤਾ ਕਹੀ ਆ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾ, ਉੱਚੇ ਉੱਪਰ ਉੱਚਾ ਨਾ ਹੋਏ, ਏਵੜ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਏ, ਜੇਵੜੇ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਾ ਜੁਦ ਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਪਤ ਟਹਿ ਵਿਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤੇ ਅਦੁੱਖ ਭੋਗ ਸਦ ਮਾਰ, ਇਹ ਭੇਦਾ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਰੱਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣਾ ਜਿੱਤੀਆ ਮੋਹਿ ਖਾਏ, ਆਪੇ ਜਾਣਾ ਆਪੇ ਦੇ ਆਖੇ, ਹੰਸੇ ਪਿਹ ਕਹੀ ਕੇ, ਜਿਸ ਨੂੰ ਬਖਸੇ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮਲ ਗੁਣ ਅਮਲ ਵਪਾਰ, ਅਮਲ ਵਪਾਰੀ ਅਮਲ ਭੰਡਾਰ, ਅਮਲਿਆ ਵਹਿ ਮੁਲਾ ਜਾਹੀ, ਅਮਲ ਭਾਏ ਮੁਲਾ ਸਮਾਹੀ, ਅਮਲ ਧਰਮ ਮਲ ਦੀ ਬਾਣ, ਅਮਲ ਤਲ ਮਲ ਪ੍ਰਵਾਣ, ਅਮਲ ਬਖਸੀ ਸਮਲ ਨਿਸ਼ਾਨ, ਅਮਲ ਕਰ ਮਲ ਫਰਮਾਣ, ਮਲੋ ਮਲ ਆਖਿਆ ਨਾ ਜਾਏ, ਆਖਾ ਕਰਹਿ ਲਿਵਲਾਏ, ਆਖੇ ਵੇਦ ਪਾਠ ਪ੍ਰਾਣ, ਆਖੇ ਪੜੇ ਕਰੈ ਵਖਿਆਣ, ਆਖੇ ਬ੍ਰਹਮੇ ਆਖੇ ਇੰਦੋ, ਆਖੇ ਗੋਪੀਤਾ ਗੋਬਿੰਦ, ਆਖੇ ਈਸਰੇ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨੋ ਆਖੇ ਦੇਵ, ਆਖੇ ਸੁਰ ਨਰ ਮੰਜਣ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹੇ ਕਹੇ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇ ਤਾਏ, ਆਖਣ ਸਕਹਿ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣ ਸਾਚਾ ਸੋਏ,
ਜੇ ਕੋ ਆਖੇ ਬੋਲ ਵਿਗਾੜੂ, ਤਲ ਕੇ ਅਸਰਗਾ ਵਾਰਾਂ ਗਾ ਬਾਲੂ, ਸੋ ਦਰ ਕੇ ਹਸੋ ਘਰ ਕੇ ਹਜ ਬੈ ਸਰਬ ਸੰਭਾਲੀ, ਬਾਜੀ ਨਾਦ ਅਨੇਕਾ ਸੰਖਾ ਕੀਤੀ ਵਾਹਣਹਾਰੀ, ਕੀਤੀ ਰਾਗ ਪਰੀ ਸੇ ਕਹਿਣ ਕੀਤੀ ਗਾਵਣ ਹਾਰੀ, ਗਾਵੈ ਤੁਹਨੋ ਪਾਵਣ ਪਾਣੀ, ਬੈ ਸੰਤਰ ਗਾਵੈ ਰਾਜਾ ਤਰਫ ਦੁਆਰੀ, ਗਾਵੈ ਹੈ ਚਿੱਤ ਗੁਪਤ ਲਿਖ ਜਾਣ ਹੈ ਲੇਖ ਲਿਖ ਧਰਮ ਵਿਚਾਰੀ, ਗਾਵੈ ਹੀ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ, ਗਾਵੈ ਹਿੰਦ ਅੰਦਾਸਨ ਬੈਠੀ ਦੇਵਤੇ ਆਦਰ ਨਾਲੇ, ਗਾਵੈ ਹੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੀ, ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ, ਗਾਵਣ ਪੰਡਿਤ ਪੜਨ ਕੀਸਰ ਯੁਗ ਯੁਗ ਵੇਦਾ ਨਾਲੇ, ਗਾਵੈ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ, ਗਾਵਣ ਨਤ ਨੂੰ ਪਾਈ ਤੇਰੇ ਆੜਸੜ ਤੀਰਥ ਨਾਲੇ, ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸੇਹੀ ਤੁਦਨੋ ਗਾਵੈ ਜੋਤ ਭਾਵਨ ਡੱਤੀ ਤੇਰੀ ਭਗਤ ਤੁਰਸਾਲੀ, ਹੋਰ ਕੀਤੀ ਗਾਵਣ ਸੇਹੀ ਮੈਂ ਤਤਿਆ ਮੁੰਡ ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ, ਪਿਓ ਸੀ ਜਾਨ ਜਾਸੀ ਰਚਨਾ ਜਿਨ ਰਚਾਈ, ਕੈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੋ ਪਾਈ, ਕਰ ਕਰ ਵੀ ਕਹਿ ਕੀਤਾ ਆਪਣਾ ਜਿਵ ਤਿਸਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤਉ, ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾਉ ਪ੍ਰਤੀਤੈ, ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ, ਆਦੇਸ ਸਹਿ ਆਦੇਸ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਬੇਸੈ ਭੁਗਤ ਗਿਆਨ ਦਇਆ ਭੰਡਾਰਨ, ਕੜਕੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ, ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾ ਵਹਿ ਲਿਖੇ ਆਵੈ ਭਾਗ, ਆਦੇਸ ਸਹਿ ਆਦੇਸ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਬੇਸ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਮਾਣ,

ਅਨਾਹਤ ਜੁਗ ਜੁਗ ਇੱਕੋ ਪੇਸ ਆਸਨ ਲੋਏ ਲੋਏ ਭੰਡਾਰੂ ਜੋ ਕਿਛ ਪਾਇਆ ਸੋ ਏਕਾ ਬਾਰੂ ਕਰ ਕਰ ਵੀ ਕੈਸਰ ਜਨਹਾਰੂ ਨਾਨਕ ਸੱਚੇ ਕੀ ਸਾਚੀ ਕਰ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਇੱਕ ਦੂਜੀ ਬੋਲਕ ਹੋ ਹੇ ਲੱਕ ਹੋਵੈ ਲੱਕ ਵੀ ਸੋ ਲੱਕ ਲੱਕ ਗੇੜਾ ਆਖੀ ਐਕ ਨਾਮ ਜਗਦੀਸ਼ ਹੈ ਏਤ ਰਾਹ ਪਤ ਪਬੜੀਆ ਚੜੀਆ ਹੋਏ ਅਕੀ ਸਹੁ ਸੁਣ ਗੱਲਾਂ ਆਕਾਸ ਕੀਟਾਂ ਆਈ ਰੀ ਸਹੁ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋੜ ਚ ਪਹਿਣਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਹਜੋਰ ਜੋ ਨਾ ਰਾਜਮਾਲ ਮਨ ਸੋਰ ਜੋ ਨਾ ਸੁਰਤੀ ਗਿਆਨ ਵਿਚਾਰੂ ਜੋ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰੋ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋ ਹੁਣ ਪੰਜ ਪਰਵਾਰ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸ਼ਨਤਰ ਕੀਤੇ ਕਾਨ ਮਹੇ ਸੋ ਕੀਤੇ ਬਰਮੇ ਘਾਟ ਘੜੀਆ ਹਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮਿਰ ਕੀਤੇ ਕੀਤੇ ਧੂਪ ਦੇਸੋ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸੋ ਕੀਤੇ ਦੇਵਦਾ ਨਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਿਰੰਦ ਕੀਤੀ ਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਨਾਦ ਬਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤੈ ਘਾੜਤ ਘੜੀਏ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛਾ ਪਛਤਾਏ ਤੈ ਘੜੀਏ ਸੁਰਤ ਮਤ ਮਨ ਬੁੱਧ ਤੈ ਘੜੀਏ ਸਰਸਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤੈ ਹੋਰ ਨਾ ਕੋਈ ਹੋਰ ਤੈ ਜੋਧ ਮਹਾਂ ਬਲਸੂਰ ਤਨ ਮਹਿਰਾਮ ਰਹਿਆ ਭਾਰ ਪੂਰੇ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾਗ ਰੂਪ ਨਕਤ ਨੇ ਜਾਹੀ ਨਾ ਉਹੇ ਮਰਹਨ ਠਾਗੇ ਜਾਹੀ ਜਿਨਕਾ ਰਾਮ ਸਹਿਮਨ ਮਾਹੀ ਤਿੱਥੈ ਭਗਤ ਵਸੈ ਕੇਲੋ ਕਰਹਿ ਨਨ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੀ ਕਹਿ ਨਦ ਨਿਹਾਲ ਤਿੱਥੈ ਖੰਡ ਮੰਡਲ ਬ੍ਰਭੰਡ ਜੀ ਕੋ ਕਥਾ ਤੈ ਅੰਤ ਨ ਅੰਤ ਤਿੱਥੈ ਲੋ ਅਲੋ ਅਕਾਰ ਜਿਵ ਜਿ ਹੁਕਮ ਤਵੈ ਤੂੰ ਕਰ ਵੇਖੈ ਵਿਕਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾਉ ਧੀਰ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਉ ਖਲੈ ਗਣ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸਬਦ ਸੱਚੀ ਟਕਸਾਲ ਜਿਨਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ। ਚੱਕਰ ਚੇਹਨ ਅਰਬਰਨ ਜਾਤ ਅਰਪਾਤ ਨਹਿਨ ਜਹਿ ਰੂਪ ਰੰਗ ਅਰੜੇ ਭੇ ਕੋ ਕਹਿਣ ਸਕਤ ਕੇਹੇ। ਅਚਲ ਮੂਰਤਨ ਭਾਵ ਪ੍ਰਕਾਸ਼ ਮਿੱਤੋ ਕਹਿ ਜਾਏ ਕੋਟਿੰਦਰ ਦਰਾੜ ਸਾਹੀ ਸਾਹਣ ਗਣ ਜਾਏ। ਤ੍ਰਿਭਵਨ ਮਿਹੀ ਪਉ ਸੁਰ ਨਰ ਅਸੁਰ ਨੇਤ ਨੀਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥ ਕਵਨ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆਤ ਛੰਦੇ। ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਸੁਪਾਰੇ ਨਮਸਤੰਗ ਉਦਾਰੀ ਨਮਸਤੰਗ ਪਾਰੇ ਨਮਸਤੰਗ ਸਵੇਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਧਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸ੍ਰਮੇ ਨਮਸਤੰਗ ਜਲਾਸਰੀ ਨਮਸਤੰਗ ਨਿਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਜਬੇ ਨਮਸਤੇ ਦੇ ਸਿੰਘ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸ ਦਸ ਦੇ ਵੈ ਨਮਸਤੰਗ ਭੇ ਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸ ਦਸ ਦਿਆਲੇ ਨਮਸਤੰਗ ਭਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮ ਸਰਬ ਧਾਂਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨੰਤੇ ਨਮਸਤੰਗ ਮਹੰਤੇ ਨਮਸਤ ਸੁਹਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖ ਨਮ ਸਰਬ ਭੋਖ ਨਮ ਸਰਬ ਨਮ ਸਰਬ ਕਰਤਾ ਨਮ ਸਰਬ ਹਰਤਾ ਨਮੋ ਜੋਗ ਜੋਗੇ ਨਮ ਭੋਗ ਭੋਗੇ ਨਮੋ ਸਰਬ ਦਿਆਲੇ ਨਮ ਸਰਬ ਪਾਲੇ ਚਾਚਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਅਲੇਖ ਹੈ ਭੇਖ ਹੈ ਆਰਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤਾ ਪੀਤਾ ਤਿਰਮਾਨ ਹੈ ਨਦਾਨ ਹੈ ਤਿਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਦ ਹੈ ਜਨਮ ਹੈ ਵਰਣ ਹੈ ਅਭੂਤ ਹੈ ਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਝੰਜ ਹੈ ਅਮੀਕਾਰ ਪੀਕਾ ਧੰਦ ਹੈ ਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਖ ਹੈ ਨਰਸੀਖ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤਿਆਂ ਸੂਤਿਆਂ ਅਲੋਕ ਹੈ ਸੋਕ ਹੈ ਕਰਮ ਹੈ ਭਰਮੈ ਅਜੀਤਿਆਂ ਭੀਤਿਆਂ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੀ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰ ਭਾਉਣੇ ਅਨੰਗੀ ਅਨਾਥਿਨ ਸੰਗੀ ਮਥੇ ਨਮ ਭਾਨ ਭਾਨੇ ਨਮ ਮਾਨ ਮਾਨੇ ਨਮੋ ਰੁਚੰਦਰ ਚੰਦਰੇ ਨਮ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੀ ਨਮ ਭਾਨ ਭਾਨੀ ਨਮ ਬਾਦ ਬਾਦੀ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਬੇਪੂਤੇ ਕਲੰਕ ਅੰਗ ਬਿਨਾਂ ਕਲੰਕੀ ਸਰੂਪੇ ਨਮੋ ਰਾਜ ਦਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਦਾਜੇ ਸਵਰੰਗ ਪਰਮ ਬਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੀ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੀ ਨੋ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨੋ ਭੂ ਭੂਪੇ ਨਮੋ ਦਾਨ ਦਾਨੇ ਨੋ ਮਾਨ ਮਾਨੀ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰੰਗ ਪ੍ਰਣਾਸੀ ਅਨੂਪੇ ਰੂਪੇ ਸਮਸਤ ਨਿਵਾਸੀ
ਸਦਾ ਸਿੱਧਾ ਬੁਰਦਾ ਬਿਰਤ ਕਰਤਾ ਆਦੋ ਔਰ ਅਰਦੰ ਅਗੰਗ ਔ ਗਰਤਾ ਪਰਮ ਪਰਮ ਪਰਮੇਸ਼ਵਰੰ ਪ੍ਰਸਪਾਲੰ ਸਦਾ ਸਰਬਦਾ ਸਿੱਧਾਤਾ ਦਯਾਲੰ ਅਛੇਦੀ ਅਪਹਿਦੀ ਅਨਾਮੰ ਅਕਾਮੰ ਸਮਸਤ ਉਪਰਾਧੀ ਸਮਸਤ ਸਤਾਮੰ ਤੇਰਾ ਜੋ ਚਾਤਰੀ ਛੰਦ ਜਲੇ ਹੈ ਥਲੇ ਹੈ ਪੀਤੇ ਪੇ ਹੈ ਪ੍ਰਭੂ ਹਾਂ ਜੂ ਹਾਂ ਦੀ ਸੈ ਭੇ ਸੈ ਭਜੰਗ ਪ੍ਰਿਆ ਛੰਦ ਅਗਾਦੀ ਅਬਾਦੀ ਆਨੰਦੀ ਸਰੂਪੇ ਨਮੋ ਸਰਮਾਨੇ ਸਮਸਤ ਨਿਧਾਨੇ ਨਮਸਤਵੰਗ ਨਿਰਨਾਥੀ ਨਮਸਤਵੰਗ ਪਰਮਾਤੀ ਨਮਸਤਵੰਗ ਅਗੰਦੀ ਨਮਸਤਵੰਗ ਭੰਜੇ ਨਮਸਤਵੰਗ ਅਕਾਲੀ ਨਮਸਤਵੰਗ ਪਾਲੀ ਨਮੋ ਸਰਬਦੇਸੇ ਨਮੋ ਸਰਭੇਸੇ ਹੀ ਨਮੋ ਰਾਜਰਾਜੇ ਨਮੋ ਸਾਹਸਾ ਜੀ ਨਮੋ ਸਾਹ ਸਾਹਿ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੁਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸ਼ੰਗ ਨਮੋ ਸਰਬ ਕ੍ਰਿਸ਼ੰਗ ਨਮੋ ਸਰ ਰੰਗੇ ਤ੍ਰਿਭੰਗੇ ਨੰਗੇ ਨਮੋ ਜੀਵ ਜੀਵੰਗ ਨੋ ਬੀਜ ਬੀਜੇ ਅਖਿਜੇ ਅਭਿਜੇ ਸਮਸੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਰਿਧ ਸਿਧੰਗ ਨਿਵਾਸੀ ਚਰਪੜ ਛੰਦ ਤੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤ੍ਰਿਮੰਗਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਣੇ ਸਰਬੰਗ ਬਾਣੇ ਸਰਬੰਗ ਪ੍ਰਾਣੂ ਸਰਬੰਗ ਤ੍ਰਾਣੂ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਸ਼ੰਤ ਪ੍ਰਸਾਦ ਆਦਿ ਰੂਪਨਾਦ ਮੁਰਜੋਨ ਪੁਰਖ ਪਾਰੂ ਸਰਬ ਬਾਣ ਤਨ ਬਾਣ ਦੇ ਭੇਵ ਆਦੁਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲੂ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਲਿਸਾਲੂ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਦੇਖ ਹੈ ਆਦਿ ਪੁਰਖ ਉਦਾਰ ਮੂਰਤ ਜੋ ਆਦਿ ਸੇਖੋ ਦੇ ਸੋਰਨ ਭੇਜਾ ਕਰ ਰੂਪਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਈ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਧਮ ਨਹ ਜਾਏ ਸਰਮਨ ਸਰਬਤ੍ਰ ਮਾਨਸ ਦੈ ਮਨ ਦਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਕਿਰਨ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣਹੀ ਜਿਹ ਬੇਦ ਔਰ ਕੁਤੇਬ ਰੂਪ ਰੰਗ ਨਾ ਜਾਤ ਪਾਸੋ ਜਾਣੀ ਕਿਹ ਜੇਵ ਤਾਤਮਾਤਮਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰਾਏ ਚਤਰ ਚੱਕ ਮਾਨਹੀ ਪੁਰਤੀਨ ਲੋਕ ਚੌਦਹ ਕੇ ਵਿਖਿਆ ਜਗ ਜਾਪ ਹੀ ਜੇ ਜਾਪ ਆਦਿ ਦੇਵ ਅਨਾਦ ਮੂਰਤ ਆਪੇ ਸਭ ਜਿਤਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਬਿਸਵ ਰਚਿਓ ਸਜਮ ਭਵਗਰਨ ਭੰਜਨ ਹਾਰੂ ਕਾਲਹੀਨ ਕਲਾ ਸੁਗਤ ਕਾਲ ਪੁਰਖ ਦੇਸੋ ਧਰਮ ਧਾਮ ਸੋ ਭਰਮ ਰਾਤ ਪੂਤਾ ਲੱਖ ਭੇਸ ਅੰਗ ਰਾਗ ਨਰੰਗ ਜਾ ਖੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾ ਕਾਮ ਆਪ ਰੂਪ ਮੀਕਾ ਨੁਸ ਦੇ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦਿ ਰੂਪਾ ਸੂਤ ਹੈ ਅੰਗ ਹੀਨ ਭੰਗਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਘਾਇਕ ਸਰਬ ਕੁਪ੍ਰਤ ਪਾਰੂ ਸਰਬ ਗੰਤਾ ਸਰਬ ਹੰਤਾ ਸਰਬ ਦਿਨ ਭੇਖ ਸਰਬ ਸਾਸਤ ਨਾ ਜਾਣਹੀ ਜਿਹ ਰੂਪ ਰੰਗ ਅਰੇਖ ਪਰਮ ਬੇਦ ਪ੍ਰਾਣ ਜਾ ਕਹਿ ਨਿਤ ਭਾਕਤ ਨਿਤ ਕੋਟ ਸਿਮਰਤ ਪ੍ਰਾਣ ਸਾਸਤਰ ਨਾਭਾਵਿ ਵੋ ਚਿੱਤ ਮਧ ਭਾਰ ਛੰਦ ਤੈ ਪ੍ਰਸਾਦ ਗੁਣ ਗਨ ਦਾਨ ਮਹਿਮਾ ਪਾਰ ਵਸਨ ਭੰਗ ਉਪਮਾ ਨੰਗ ਅਨੁਭਵ ਪ੍ਰਕਾਸ਼ ਨਿਸਤਰਾ ਨਾਸ ਆਜਨ ਬਾਹੂ ਸਾਹੁਨ ਸਾਹੂ ਰਾਜਨ ਰਾਜੇ ਭਾਣ ਭਾਣ ਦੇ ਬਣ ਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਗ ਕਰਨਕ ਕਾਲਨ ਕਾਲਨ ਭੂਤੇ ਅੰਗਾ ਬਾ ਭੰਗ ਆਤਮਿਤ ਪਾਰ ਗੁਣ ਗਨ ਦਾਰ ਮਨ ਗਨ ਪ੍ਰਣਾਮ ਨਿਰਪੈਨੇ ਕਾਮ ਆਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਆਲਿਸਾ ਧਰਮ ਦ੍ਰਿਸ਼ਾ ਧਰਮ ਸਰਬਾ ਪ੍ਰਣਾਡੈ ਅੰਡਨ ਬਾਡੈਨ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦੇ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰਿਆ ਪਵਿੱਤਰੈ ਪ੍ਰਤੀਸਾ ਅਦਿਸਾ ਅਦ੍ਰਿਸਾ ਕ੍ਰਿਸਾਏ ਭਗਵਤੀ ਛੰਦ ਤਾ ਪ੍ਰਸਾਦ ਕਥਤੇ ਕੇ ਅਛ ਜਿਦਿਸਾ ਕੇ ਅਭਿਜ ਪਿਸੈ ਕੇ ਅਗੰਜ ਕਰਮੈ ਕੇ ਅਪੰਜ ਫਰਮੈ ਕੇ ਅਭਿਜ ਲੋਕੈ ਕੇ ਅਦਿਤ ਸੁਖੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਨ ਪ੍ਰਭੈ ਕੇ ਧਰਮੰਗ ਤੁਜੈ ਸੁਖ ਵਰਣੈ ਸਰਬਾ ਭਰਣੈ
ਕਿ ਜਗਤਨ ਕ੍ਰਿਤੀਆਂ ਕਿ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪ ਪੈ ਕੇ ਅਨਪਹਨੂ ਪੈ ਕੇ ਆਦਿ ਅਦੇਵਿਆਂ ਕੇ ਆਪ ਅਭੇਵਿਆਂ ਕੇ ਛਤਰੰਗ ਬਹੀਨਾ ਕੇ ਇੱਕ ਅਧੀਨਾ ਹੈ ਕਿ ਰੋਜੀ ਰਜਾ ਕਰ ਰਹੀ ਮਾ ਰਿਹਾ ਕਰ ਕੇ ਪਾਕ ਬਿਆ ਬੈਂ ਕੇ ਗਿਆ ਬਿਲ ਗਿਆ ਬੈਂ ਕੇ ਆਪ ਲੁਗਨਾ ਹੈ ਕਿ ਸਾਹਨ ਸਾਹੇ ਕੇ ਕਾਰਨ ਕੁਨਿੰਦਾ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰ ਰਹੀ ਮੈਂ ਕਿ ਕਰਮ ਕਰੀ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੇ ਹੈ ਕਿ ਸਰਬਤਰ ਦਾਨੇ ਹੈ ਕਿ ਸਰਬਤਰ ਗੌਣਾ ਹੈ ਕਿ ਸਰਬਤਰ ਭਾਉਣਾ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਕਾਲਾ ਹੈ ਕਿ ਸਰਬਤਰ ਪਾਲਾ ਹੈ ਕੇਸਰਬਤਰ ਹੰਤਾ ਕੇਸਰਬਤਰ ਕੰਤਾ ਕੇਸਰਬਤਰ ਭੇਖੀ ਕੇਸਰਬਤਰ ਭੇਖੀ ਕੇਸਰਬਤਰ ਕਾਜੈ ਕੇਸਰਬਤਰ ਰਾਜੈ ਕੇਸਰਬਤਰ ਸੁਖ ਹੈ ਕੇਸਰਬਤਰ ਭੁੱਖ ਹੈ ਕੇਸਰਬਤਰ ਤ੍ਰਾਣਾ ਹੈ ਕੇਸਰਬਤਰ ਪ੍ਰਾਣਾ ਹੈ ਕੇਸਰਬਤਰ ਦਿਸ਼ਾ ਕੇਸਰਬਤਰ ਭਿਸ਼ਾ ਹੈ ਕੇਸਰਬਤਰ ਮਾਨੇ ਸਦਾਵੰਗ ਪ੍ਰਧਾਨ ਹੈ ਕੇਸਰਬਤਰ ਜਾਪਿਆ ਕੇਸਰਬਤਰ ਥਾਪਿਆ ਹੈ ਕੇਸਰਬਤਰ ਭਾਨਾ ਹੈ ਕੇਸਰਬਤਰ ਮਾਨਾ ਹੈ ਕੇਸਰਬਤਰ ਇੰਦਰਾ ਕੇਸਰਬਤਰ ਚੰਦਰਾ ਹੈ ਕੇ ਸਰਬੰਗ ਕਲੀ ਮੈਂ ਕਿ ਪਰਮੰ ਅਪੀ ਮੈਂ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨ ਅਲ ਵਜੂ ਹੈ ਤਮਾਮ ਰਜੂ ਹਮੇਸ਼ਰ ਸਲਾਮੈ ਸਲੀ ਖਤਮ ਦਾ ਮੈਂ ਗਨੀਮਲ ਸਕਸਤਾ ਗਰੀਬਲ ਪ੍ਰਸਤਾ ਬਲਾਂਦਲ ਮਕਾਨਾ ਜਿਮੀਨ ਉਲ ਜਮਾਨਾ ਤਮੀ ਜੁਲ ਤਮਾਮੈ ਰੁਜਲ ਨਦਾਨਾ ਹਰੀ ਪਰ ਜੀ ਮਰ ਜਾ ਕਿ ਯਕੀਨਾ ਅਨੇਕ ਉਤਰੰਗ ਹੈ ਭੇਦ ਹੈ ਭੰਗ ਹੈ ਜੀਜਲ ਨਵਾਜੇ ਗਰੀਮਲ ਖਰਾਜੇ ਹੈ ਨਿਰੁਕਤ ਸਰੂਪ ਹੈ ਤਿਰਮੁਕਤ ਵਿਭੂਤ ਹੈ ਪਰ ਭੁਗਤ ਪ੍ਰਭਾ ਸੁਜੋਗਤ ਸੁਦਾ ਹਸਦੈਵ ਸਰੂਪ ਹੈ ਭੇਦੀ ਰੂਪ ਹੈ ਸਮਸਤ ਉਪਰਾਜਿਆ ਸਦਾ ਸਰਬਸਾਜ ਹੈ ਸਮਸਤ ਸਲਾਮ ਹਸਦੈ ਬਲਕਾਮੈ ਨਿਰਬਾਧ ਸਰੂਪ ਹੈ ਗਾਧ ਹਨੂਪ ਹੈ ਓ ਅੰਗ ਆਦਿ ਰੂਪ ਹੈ ਨਾ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੀ ਤ੍ਰਿਬਾਦੀ ਅਗੰਜੇ ਅਗਾਦੀ ਸੁਭੰ ਸੁਰਭਾਗੇ ਸੁਸਰਬ ਅਨਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕੰ ਪ੍ਰਣਾਸੈ ਪ੍ਰਤੀਲ ਪ੍ਰਵਾਸੈ ਨਿਰੋਕਤ ਪ੍ਰਭਾ ਸਦੈਵ ਸਦੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦੈ ਵਿਭੁਗਤ ਪ੍ਰਭਾ ਹੈ ਨਿਰੁਕਤ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਪਰਮ ਹੈ ਕਰਮ ਹੈ ਅਨਾਦਿ ਹੈ ਜੁਗਾਦਿਆ ਹਜਾ ਹੈ ਅਭੈ ਹੈ ਅਭੂਤਿਆ ਤੂਤਿਆ ਨਾਸਿਆ ਦਾਸਿਆ ਧੰਦ ਹੈ ਬੰਧ ਹੈ ਭਗਤ ਹੈ ਬਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖਿਆ ਅਦੇਖਿਆ ਅਲੇਖਿਆ ਭੇਖਿਆ ਢਾ ਹੈ ਗਾਹ ਹੈ ਸੰਭ ਹੈ ਗਮ ਹੈ ਅਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਜਦ ਹੈ ਚਰਪੜ ਛੰਦ ਤਵੈ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾਓ ਸਰਬੰਗ ਖਿਆਤਾ ਸਰਬੰਗ ਗਿਆਤਾਓ ਸਰਬੰਗ ਹਰਤਾ ਸਰਬੰਗ ਕਰਤਾਓ ਸਰਬੰਗ ਪ੍ਰਾਣੁ ਸਰਬੰਗ ਤ੍ਰਾਣੁ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਛਾਬਲ ਛੰਦ ਤੁਹ ਪ੍ਰਸਾਦੋ ਨਮੋ ਨਰਕ ਨਾਸੀ ਸਦਾ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਭ ਸਾਥੀ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸੁਤਰਾ ਨਾ ਮਿੱਤਰਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਾ ਸਾਕੂ ਸਰੀਕਾ ਅਮਿਤੋ ਅਮੀਕੈ ਸਦੈਵੰ ਪ੍ਰਭੈ ਅਜਾ ਹੈ ਅਜਾ ਹੈ ਭਗਵਤੀ ਛੰਦ ਤਾ ਪ੍ਰਸਾਦ ਕਿ ਜਾਹਰ ਜੋਹਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ਰ ਸਲਾਮੈ ਸਮਸਤ ਕਲਾਮੈ ਕਿ ਸਾਹਿਬ ਦਿਮਾਗੇ ਕਿ ਹੁਸਨ ਤਿਰਾਗੇ ਕਿ ਕਾਮਨ ਕਰੀਮੈ ਕਿ ਰਾਜ ਕਰੀ ਮੈਂ ਕਿ ਰੋਜੀ ਦੇਹਾਂ ਦਹਿ ਕਿ ਰਾਜ ਕਰਹਿੰਦ ਹੈ ਕਰੀ ਮੁਲਕ ਮਾਲੇ ਕੁਸਨ ਜਿਮਾਲੇ ਗਨੀ ਮੁਲਕ ਰਾਜੇ ਗਰੀਬਲ ਨਵਾਜੇ ਹਰੀਪੜ ਸਕਨ ਹੈ ਹਰਾਸਲ ਫਕਨ ਹੈ ਕਲੰਕੰਕ ਪ੍ਰਣਾਸੈ ਸਮਸਤਲ ਨਿਵਾਸ ਹੈ ਅਗੰਜਲ ਗਲੀ ਮੈਂ ਰਜਾਇ ਕਰੀ ਮੈਂ ਸਮਸਤਲ ਜਵਾਹਿਕ ਸਾਹਿਬ ਕਰਾਹੇ ਕਿ ਨਰਕੂ ਪ੍ਰਣਾਸੈ ਬਹਸਤਲ ਨਿਵਾਸ

පංචජ අංගවාසන පංගුපම පාරු ගාතමිත දාරු ජලතල මණ්ඩව දිස්විස පණ්ඩ ජල්තල මහන්ත දිස්විස් භ්‍යම්තයි අන පහුනාසූත්‍ර එත්තරස් ආජන බාහුකස් දාහු ඕවංකාරාදු කතනී අනාදු කල්කන් කයාලු ගොරබර අකාල් කර කර ප්‍රණාමෝ චෙත චරණාමෝන චජ ගාතු අජිජන බාත් අන්චන් ගාතු අරණන් බාතු අරන්ටොට් පණ්ඩාරුවන් ටට පාරු ආඩීට තරම ආත්ටීට කර්ම අන් බ්‍රණ අනන්තෝ දත මහන්තෝ හර් බෝල් මනචන්දත ප්‍රසාත් කරණල්ලය හැ අර කල්ලය හැ කල් කණ්ඩන හැ මැහ මණ්ඩන හැ ජගතේසුරු හැ පරමේසුරු හැ කල කාරණ සරබ බාරණු හැ ත්‍රෙත්කේ තරණ හැ ජක්කේ කරණ හැ මන මානය හැ ජග ජනය ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸੈ ਸਰਬ ਨਾਸੈ ਕਰਨਾ ਕਰ ਹੈ ਬੇਸਵੰ ਪਰ ਹੈ ਸਰਬ ਬੇਸਰ ਹੈ ਜਗਤੇਸਰ ਹੈ ਬ੍ਰਹਿਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰਨਾ ਕਰ ਹੈ ਜਪ ਜਪ ਹੈ ਥਪ ਥਪ ਹੈ ਅਕ੍ਰਿਤ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਤ੍ਰਿਤ ਹੈ ਅਮਤੇਸਰ ਹੈ ਪਰਮੇਸ਼ਰ ਹੈ ਅਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਅਜਬਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਬੇਸਵੰਬਰ ਹੈ ਕਰੁਣਾਲ ਹੈ ਨਿਰਪ ਨਾਇਕ ਹੈ ਸਿਰਪਾਇਕ ਹੈ ਪਾਪ ਪੰਚਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਸੰਦੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਮ ਸੰਸਾਤ ਰੂਪੇ ਨਮ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮ ਮੰਤਰ ਮੰਤਰ ਨਮ ਧਿਆਨ ਧਿਆਨੇ ਨਮੋ ਜੁਦ ਜੁਦੇ ਨਮ ਗਿਆਨ ਗਿਆਨੇ ਨਮ ਭੋਜ ਭੋਜੇ ਨਮ ਪਾਨ ਪਾਨੇ ਨਮ ਕਲਹ ਕਰਤਾ ਨਮ ਸਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਨ ਬੇਪੂਤੇ ਕਲੰਕਰ ਰੂਪੇ ਅਲੰਕਰ ਅਲੰਕੇ ਨਮ ਆਸਾਸੇ ਨਮ ਬੰਕ ਬੰਕੇ ਅਭੰਗੀ ਸਰੂਪੇ ਅਣੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਣੰਗੀ ਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਪੂ ਅਜੂ ਅਨਾਸ ਅਕਾਸ ਅਗੰਜ ਪੰਜ ਅਲੱਖ ਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਹਟਾ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮ ਅਭਰਮ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦੇ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੀ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਿਰਕਾਮ ਬੇਭੂਤੇ ਸਮਸਤਲ ਸਰੂਪੇ ਕੋਕਰ ਮੰਗ ਪ੍ਰਣਾਸੀ ਸੋਤਰ ਮੰਗ ਬੇਭੂਤੇ ਸਦਾ ਸੱਚ ਦਾ ਨੰਦ ਸਤਨ ਪ੍ਰਣਾਸੀ ਕਰੀ ਮੁਲਕ ਰਿੰਦਾ ਸਮਸਤਲ ਨਿਵਾਸੀ ਅਜਾਇਬ ਭੂਤੇ ਗਜਾਇਬ ਗਨੀ ਮੈਂ ਹਰੀਅੰ ਕਰੀਅੰ ਕਰੀ ਮੁਲ ਰਹੀ ਮੈਂ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯਮ

ਪਾਤਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇ ਆਦਮ ਦਾਨੋ ਸੋ ਸੰਜਮ ਨੇਮ ਅਨੇਕ ਸਿੱਖੈ ਵੇਦ ਪੁਰਾਣ ਕਤੇਬ ਕੁਰਾਣ ਜਮੀਨ ਜਬਾਨ ਸਬਾਨ ਕੇ ਪੇਖੈ ਪਵਨ ਆਹਾਰ ਜਤੀ ਜਤਾਰੂ ਸਭੈ ਸੁਭਚ ਪਵਨ ਆਹਾਰ ਜਤੀ ਦਤਾਰੂ ਸਭੈ ਸੁਭ ਚਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਪਾਹਾ ਦੁਰੰਤ ਵਾਸ ਸਾਸਨਾ ਦੁਰਜੰਦ ਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਪਤ ਪੰਖ ਹਲੈ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੂ ਤਿਆਗ ਜਹਾਨ ਦਾਂ ਚੱਲਾਂਗੇ ਵੀਰ ਪਾਰ ਬੜੇ ਬਰਿਆਰੂ ਅਵਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗੜ ਗੜਾਨ ਕੇ ਤੋੜਨ ਹਾਰ ਸੋ ਬਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇਵ ਫਨਿੰਦਰ ਸਾਚਰ ਭੂਤ ਭਗਵਾਨ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੱਪਾਂਗੇ ਪੁੰਨ ਪਰਤਾ ਪੁੰਨ ਬਾਣ ਜੈ ਤੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਾਦ ਪਉ ਜਾਣ ਤੋਂ ਲੋਕੋ ਰਾਜ ਕਰਾਂਗੇ ਕੋਟ ਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਪਸੇ ਜਮ ਫਾਸ ਪਰਾਂਗੇ ਜੇ ਨਾਰ ਸ੍ਰੀ ਪਤ ਕੇ ਪ੍ਰਸੰਗ ਹੈ ਪਾਗੂ ਤੇ ਨਾਰ ਫੇਰਣ ਦੇਹ ਧਰਾਂਗੇ ਕਾਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਭਗਤ ਧਿਆਨ ਲਗਾਇਓ ਨਾਥ ਫਿਰੇ ਲਈ ਅਸਾਸ ਮੰਦਰਨ ਲੋਕ ਉੱਪਰ ਲੋਕ ਗਵਾਇਓ ਵਾਸਕੀ ਉਹ ਵਿਖੇ ਅਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸੱਚ ਕਾਹੂ ਸੁਣ ਲਿਓ ਸਭੈ ਦਿਨ ਪ੍ਰੇਮ ਕੀ ਉਤ ਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੂਜਤ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਹੈ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬਤਾਨਕ ਪੂਜਤ ਹੈ ਪਸ ਕੋ ਮਿਰਤਾਨਕ ਪੂਜਨ ਧਾਇਓ ਕੁਰ ਕਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨਕ ਪੂਜਤ ਹੈ ਪਸ ਕੋ ਮਿਰਤਾਨਕ ਪੂਜਨ ਧਾਇਓ ਕੁਰ ਕਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮਕਾਵ ਹੋ ਆਪ ਹਾਦੈ ਮੋਹ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈਨ ਕੋ ਆਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਣ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਵੂੰ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਝੈ ਅਬਲਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ ਹੋ ਜਸ ਦਾ ਹਮਾਰੀ ਪੱਛਾ ਸ੍ਰੀ ਅਸ ਧੋਜੋ ਕਰਿਓ ਰੱਛਾ ਰਾਖ ਲੇਹੋ ਮੋਹਿ ਰਾਖਣ ਹਾਰੇ ਸਾਹਿਬ ਸੰ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁੜੀ ਚਾਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾਓ ਕਾਲ ਪਾਏ ਸਿਵਜੂ ਅਵਤਰਾਓ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸਾ ਜਮਣ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਮਣ ਕਾਲ ਸਭ ਲੋਕ ਸੰਵਾਰਾ ਨਮਸਕਾਰ ਹਰਤਾ ਹੁਮਾਰਾ ਜਮਣ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਬਲ ਮੋ ਬਦ ਕੀਓ ਘੜ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ
ਚੀਟੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾ ਰਾਉ ਪ੍ਰਜਾ ਧਰਤਵ ਦੇਹ ਪਾਰਾ ਜਬ ਆ ਕਰ ਕਰ ਤੁਹ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ

ਹੁੜਕਾਸ ਭੇਦ ਨ ਜਾਣਤੇ। ਵਾਹਦੇਵ ਕਉ ਕਹਿਤ ਸਦਾ ਸੇਵੋ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪੇ ਆਪਣੀ ਬੁੱਧ ਹੈ ਜਿਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨਾ ਜਾਇ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪਾ ਨੂਪ ਸਰੂਪਾ, ਰੰਕ ਭਯੋ ਰਾਵ ਕਹੀ ਭੂਪਾ। ਅੰਡਜ ਜੇਰਜ ਸੇ ਤਜ ਕਿਨੀ, ਓਤ ਭੁਜ ਖਾਨ ਬਹੁਰ ਰਤ ਦੀਨੀ। ਕਹੂੰ ਫੂਲ ਰਾਜਾ ਹੋ ਬੈਠਾ, ਕਹੂੰ ਸਿਮਟ ਭਗ ਸ਼ੰਕਰ ਕਠਾ। ਸਿਗਰੀ ਸ੍ਰੇਸ਼ਟ ਦਿਖਾਈ ਅਚੰਭ ਭਵ, ਆਦਿ ਜੁਗਾਦ ਸਰੂਪ ਸਜਮ ਭਵ। ਅਵ ਰੱਛਾ ਮੇਰੀ ਤੁਮ ਕਰੋ, ਸਿੱਖ ਬਰ ਸਿੱਖ ਸੰਘਰੋ। ਦੋਸ਼ ਜਿੱਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਤੋਜ ਤਬ ਸਰਣੀ ਪਰੇ, ਤਿਨਕੇ ਦੁਸ਼ਟ ਜੁਗਤ ਹੈ ਮਰੇ। ਪੁਰਖ ਜਨੁ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਮਟਾਰੇ। ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਹੈ। ਰੱਛਾ ਹੋਇ ਤਾਂ ਹੀ ਸਭ ਕਾਲਾ, ਦੁਸ਼ਟ ਰਹਿ ਟਰਾਂ ਤਦਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ, ਤਾਂ ਕਿ ਤਾਪ ਤਨਕ ਮਹਿ ਹਰ ਹੋ। ਰਿਦ ਸਿਧ ਕਰਮ ਸਭ ਹੋਈ, ਦੁਰਛਾ ਛਪ ਸਕੈ ਨ ਕੋਈ। ਏਕ ਬਾਰ ਜਿੰਤ ਮੈਂ ਸੰਭਾਰਾ, ਕਾਲ ਫਾਸਤੇ ਤਾਹੋ ਬਾਰਾਓ। ਜਿਨ ਡਰ ਨਾਮ ਤਿਹਾਰੋ ਕਹਾ, ਦਰਦ ਦੁਹਰ ਦੁੱਖ ਤੇ ਰਹਾ। ਖੜਗ ਕੀਰਤ ਮੈਂ ਸਰਣ ਤਿਹਾਰੀ, ਆਪ ਹੱਥ ਦੈ ਲਿਹੋ ਬਾਰੀ। ਸਰਬ ਠੌਰ ਮੋਹੋ ਸਹਾਈ, ਦੁਰ ਦੁੱਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਆਂ ਕੋ ਛੈ ਕਰਤਾ। ਸ੍ਰੀ ਅਸ ਤੋਜੋ ਜਾ ਭਾਈ ਦਿਆਲਾ, ਪੂਰਨ ਕਰਾਂ ਗ੍ਰੰਥ ਤਕਾਲਾ। ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਤ ਸਹਿਬ ਆਪਤ ਕੋਈ ਅੜਿਲ। ਸੁਣੈ ਗੁੰਗ ਜੋ ਜਾਹੀ ਸੁ ਰਸਨਾ ਪਾਵਈ, ਸੁਣੈ ਮੂੜ ਚਿਤ ਲਾਇ ਚਤਰ ਤਾਂ ਆਵਈ। ਦੁਖ ਦਰਦ ਭਾਉ ਨਿਕਟ ਨ ਤਿਨ ਨਰ ਕੇ ਡਹਿ, ਹੋ ਜੋ ਜਾ ਕੀ ਏਕ ਬਾਰ ਚਾਉਪਾਈ, ਕੋ ਕਹਿ ਚਾਉਪਾਈ। ਸੰਬਤ 17 ਸਹਿਸਪਣ ਜੈ, ਅਰਧ ਸਹਿਸਪਣ 3 ਕਹੀ ਜੈ। ਭਾਦਰਵ ਸੁਧੀ ਅਸ਼ਟਮੀ ਰਵ ਵਾਰਾ, ਤੀਰਸ ਤਦਰਵ ਗ੍ਰੰਥ ਸੁਧਾਰਾ।

ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵੜ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ।

ਨਾਹੀ ਸਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜ ਹੋਂ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਕਟੇ, ਗਿਆਨ ਅੰਜਨ ਸਾਰੇ ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋ ਜਨ ਪਾਵੈ, ਪਾਵੈ ਸੋ ਜਨ ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸੰਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਆਵਹੋ ਸੰਤ ਪਿਆਰੇ ਹੋ, ਗਾਵੋ ਸੱਚੀ ਆਵੋ ਸੰਤ ਪਿਆਰੇ, ਕਥ ਕੀ ਕਰਹਿ ਕਹਾਣੀ, ਕਹਾਣੀ ਕਥ ਕੇਰੀ। ਕਿਸ ਦੁਆਰੇ ਪਾਈ ਹੈ ਤਨ ਮਨ ਧਨ, ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ, ਕਥਿਓ ਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਹਿ ਨ ਪਾਇਆ, ਚਤੁਰਾਈ ਨ ਪਾਇਆ ਕਿਨੈ ਤੋਂ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਟਗੌਲੀ ਪਾਈਆ।

ਨੀਤ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨ ਕੀਚੈ ਜਿਥੇ ਅੰਤ ਪਛੋ ਤਾਈਐ। ਸਤਿਗੁਰੂ ਕਾ ਉਪਦੇਸੋ ਤੋ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੁਸ ਦੱਸੈ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨ ਪਾਇਆ, ਅੰਤੋਂ ਨ ਪਾਇਆ ਕਿ ਨ ਤੇਰਾ ਆਪਣਾ ਆਪ ਨੂੰ ਜਾਣ। ਹੈ ਜੀ ਜਨ ਸਭ ਖੇਲ ਤੇਰਾ, ਕਿਆ ਕੋ ਅੱਖ ਵਿਖਾਣੀ, ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ। ਸੁਰ ਨਨ ਮੁਨ ਜਿਨ ਅੰਮ੍ਰਿਤ ਖੋਜਦੇ ਸੋ

ਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਤੇ ਅਵਹੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾ ਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿਨਕਾ ਮਨ ਮਸਿਆ ਜਿਨ ਧਰੋ ਲਿਖਿਆ ਆਇਆ ਇੱਕ ਪਿਰੈ ਕਨੇਰੇ ਕਰਾਂ ਗੱਲਾਂ ਗੱਲੀ ਕਿਨ ਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਾਹਿਤ ਸਿਉ ਪੁ ਸੰਗਤ ਸਬਾਈਆ ਕਹਿੰਦੇ ਪੁ ਸੁਣਦੇ ਪਵਿੱਤ ਸੇ ਪੁਜ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪੁਜ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਾਜਨ ਉਪਜਾਏ ਬਿਨ ਸਾਜਾ ਸਹਸਾ ਨਾ ਜਾਏ ਨਹ ਜਾਏ ਸਹਸਾ ਕਥ ਸੰਜਮ ਰਹਿ ਕਰਮ ਕਮਾਏ

ਜੀ ਸਹਿਜ ਉਪਜਾਇ ਸਹਿਬ ਜਾਏ ਜੀਹੋ ਮੈਲੀ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਤਾਂ ਮੈਲੀ ਤਿੰਨ ਜਨਮ ਜੂਆ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਹ ਵਿਸਾਰਿਆ ਵੇਦਾ ਮਹਿ ਨਾ

ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕਿਸੋਏ ਪਹੁੰਚਾ ਨਾਹੀ ਮਨਸਾ ਸਸ ਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤਮ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨੇ ਆਵਣਾ ਜਾਣ ਕੋਈ ਕਹਿ ਨਾਨਕ ਸੁਣੋ ਸੰਤੋਸੋ।

ਮਨ ਸਾਹਿਬ ਗੁਰਮੁਖ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਮਨ ਸਾਹਿਬ ਗੁਰਮੁਖ ਨ ਪਾਏ ਆਬ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਾਦਰ ਕਰਮ ਹੋਵੇ ਹਿਰਦਤ ਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਰਸਨਾ ਕਹਿ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ

ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਈ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਪਾਇ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ

ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੁ ਵਸਾਰੀਐ ਮਨਹੁ ਕਿਉਂ ਵਸਾਰੀਐ ਏ ਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪਹੁੰਚ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵੜ ਦਾਤਾ ਸੋ ਕਿਉਂ ਮਨਹੁ ਵਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਂ ਤਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਚੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ

ਮੁੱਲ ਨਾ ਪਾਇਆ ਜਾਏ ਕਿਸੈ ਬਟੋ ਰਹੇ ਲੋਕ ਵਿਲਾਏ। ਐਸਾ ਸਤਿਗੁਰੂ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰੇ ਆਪ ਅਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ।

ਏ ਸਰੀਰਾ ਮੇਰਿਆ ਹਰ ਥੁੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਤ ਵਿੱਚ ਤਾਂ ਤੂੰ ਜਗ ਮਹਿ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਅਜਣ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾਂ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ।

ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿਆਇ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਮਸਾਇਆ ਗੁਰਪ੍ਰਸਾਦੀ ਹਰ ਮਨ ਮਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਣ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮੈਂ ਜੋ ਧਰੀ ਹਰ ਤੁਮੈਂ ਜੋਤ ਧਰੀ ਹਰ ਬਿਨ ਅਵਰਣ ਦੇਖੋ ਕੋਈ ਹਰ ਬਿਨ ਅਵਰਣ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰਣ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਮਣ ਹੋ ਮੇਰੇ ਹੋ ਸਾਚਾ ਸੁਣਨਾ ਨੂੰ ਪਠਾਏ ਸਾਚਾ ਸੁਣਨਾ ਨੂੰ ਪਠਾਏ ਸ੍ਰੀ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ ਸਾਚਾ ਸੁਣਨਾ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਡਾਕੈ ਬਾਜਾ ਪਾਵਣ ਵਜਾਇਆ ਵਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੋਤ ਰਖਾਇਆ

ਨਾਮ ਨਿੱਧ ਜਿਸ ਤਾਂ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖੈ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਬ ਹੋ ਗਾਬੋ ਤਾਂ ਸੋਹਿਲਾ ਘਰ ਸਾਚਾ ਹੈ ਜਿੱਥੇ ਸਦਾ ਸਤਿਆ ਵਹਿ ਸੱਚੋ ਧਿਆਵੈ ਜਾਤ ਭਾਵੈ ਗੁਰਮੁਖ ਜਿਨ੍ਹਾਂ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵਹੇ ਆਨੰਦ ਸੁਨਹੋ ਵਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁੱਖ ਰੋ

0: ਜਾਂ ਰਿਦਕ ਸੁਧ ਜਾਏ ਮਹਲਾ ਪਹਿਲਾ।
1: ਅੜਪਤ ਸੰਧਿਆ ਮਾਧਿਮ ਸੈਲ ਪੂਜ ਸਵਾਗਤ ਸਮਾਧਿਮ ਮੁੱਖ ਝੂਠ ਪੁੱਖ ਸਾਰੰਗ ਤਰਾਂ ਪਾਲ ਤਿਹਾਰ ਵਿਚਾਰ ਗਲ ਮਾਲਾ ਤਿਲਕ ਲੀਲਾਟਿੰਗ ਹੋਏ ਧੋਤੀ ਵਸਤ੍ਰ ਕਪਾਟਿੰਗ ਜੇ ਜਾਨ ਸਬ੍ਰਹਮ ਕਰਮੰਗ ਸਭ ਭੁੱਖ ਨਿਚੋ ਕਰਮੰਗ ਕਹੋ ਨਾਨਕ ਨਿਚੋ ਤਿਆਵੈ

ਕੌੜੀ ਕੱਪੜ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੁਕਮ ਕੀਏ ਮਨ ਭਾਉਂਦੇ ਰਾਹ ਪੀੜੇ ਅੱਗੇ ਜਾਵਣਾ

ਵੇਖ ਨਦਰੀਆ ਸਤਲਾਏ ਦਾ ਆਪੇ ਦੇ ਵਡਿਆਈਆਂ ਆਪੇ ਕਰਮ ਕਰਾਏ ਦਾ ਵੱਡੋ ਵੱਡਾ ਵਡਮੇਦਨੀ ਸਰਸਰ ਧੰਦਾ ਲਾਏ ਦਾ ਨਜ਼ਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ।

0: ਵਾਹਿਗੁਰੂ ਜੀ।
1: ਸਲੋਕ ਮਹਲਾ ਪਹਿਲਾ, ਜੇਕਰ ਸੁਤਕ ਮੰਨੀਏ ਸਭ ਤਾਂ ਸੂਤ ਕੋ ਹੋਏ ਗੋਹੇ ਤਿਲ।

ਬੱਚੇ ਨੂੰ ਤੁਰਨਾ ਸਿੱਖ ਲਵੇ, ਫਿਰ ਜਦੋਂ ਤੁਰ ਪੈਂਦਾ ਫਿਰ ਉਹਨੂੰ ਦੀ ਲੋੜ ਨਹੀਂ, ਸਿੱਧਾ ਤੁਰਦਾ ਹੈ। ਮਨ ਸਿੱਧਾ ਹੋ ਜਾਵੇ ਇੱਧਰੋਂ ਉੱਧਰ ਵਾਸ਼ਨਾ ਵਿੱਚ ਨਾ ਭਟਕ। ਕਈ ਵਾਰ ਨੀਵਾਂ ਥਾਂ ਇਕਾਂਤਵਾਸ ਕਰਨਾ ਪੈਂਦਾ ਹੈ ਰੱਬ ਦੇ ਪਿਆਰਿਆਂ ਨੂੰ, ਜਿੰਨਾ ਚਿਰ ਅਵਸਥਾ ਨਹੀਂ ਬਣਦੀ ਅੰਦਰ ਆਉਣੀ। ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਮੋੜਨਾ ਪੈਂਦਾ ਹੈ। ਤਾਂ ਕਰਕੇ ਕਈ ਮਹਾਂਪੁਰਖਾਂ ਨੇ ਭੋਰੇ ਦਾ ਆਸਰਾ ਲਿਆ ਹੈ, ਧਰਤੀ ਵਿੱਚ ਟੋਆ ਪੱਟ ਕੇ ਬੈਠੇ ਨੇ ਸੰਜਮ ਵਿੱਚ। ਲਿਵ ਲੱਗ ਜੇ ਇਕਾਗਰਤਾ ਬਣ ਜਾਵੇ। ਗੁਪਤ ਵਾਸ ਵਾਸ ਚਾਲੀ ਚਾਲੀ ਦਿਨ ਬਹਿੰਦੇ ਨੇ ਗੁਰਮੁਖ ਸੁਨ ਗੁਫਾ ਵਾਸਤੇ, ਪਰ ਜਦੋਂ ਅਵਸਥਾ ਬਣ ਜਾਂਦੀ ਸੱਚੇ ਪਾਤਸ਼ਾਹ ਦੇ ਨਾਲ ਇੱਕਮਿਕ ਹੋ ਜਾਂਦੇ ਨੇ ਉਹ ਵਰੋਸਾਏ ਹੋਏ। ਨਾਮ ਦੀਆਂ ਰੂਹਾਂ ਸੁਨ ਸਮਾਧ ਗੁਫਾ ਤਹਿ ਆਸਨ, ਸੱਚੇ ਪਾਤਸ਼ਾਹ ਜੀ ਫਿਰ ਬਖਸ਼ਿਸ਼ ਕਰਦੇ ਨੇ। ਸੁਨ ਸਮਾਧ ਸੁਨ ਫੁਰ, ਜਿੱਥੇ ਕੋਈ ਫੁਰਨਾ ਨਹੀਂ ਹੈ, ਨਾਮ ਦਾ ਰਸ ਆ ਗਿਆ ਫੁਰਨੇ ਮਿਟ ਜਾਂਦੇ ਨੇ। ਉਹ ਰਸ ਐਸਾ ਹੈ ਇੰਦਰੀਆਂ ਦੇ ਰਸਾਂ ਦੀ ਭੁੱਖ ਫਿੱਕੀ ਪੈ ਜਾਂਦੀ ਹੈ, ਸਭ ਪਿੱਛੇ ਰਹਿ ਜਾਂਦੇ ਨੇ ਰਸ, ਜ਼ੁਬਾਨ ਦੇ ਰਸ, ਇੰਦਰੀਆਂ ਦੇ ਰਸ। ਰਸ ਕਸ ਸਾਦਾ ਬਾਹਰਾ ਸੱਚੀ ਵਡਿਆਈ ਹੈ, ਵਾਹਿਗੁਰੂ ਦੇ ਨਾਮ ਦਾ ਰਸ ਐਸਾ ਰਸ ਆਉਂਦਾ ਹੈ, ਫਿਰ ਉਹ ਨਾ ਛੱਡਿਆ ਜਾਂਦਾ ਹੈ। ਪੂਰਨ ਆਨੰਦ ਵਿੱਚ ਸਮਾਧ ਵਿੱਚ ਅਫੁਰ ਅਵਸਥਾ, ਕੋਈ ਫੁਰਨਾ ਨਹੀਂ ਰਹਿ ਜਾਂਦਾ ਹੈ। ਭੋਜਨ ਪਾਣੀ ਤਾਂ ਆਪਣੇ ਆਪ ਆਉਂਦਾ ਹੈ, ਉਹ ਤਾਂ ਮਿਲ ਹੀ ਜਾਂਦਾ ਹੈ, ਲੋਕ ਲੱਭ ਲੱਭ ਕੇ ਸਾਨੂੰ ਸੇਵਾ ਦਿਓ। ਸੁਨ ਸਮਾਧ ਗੁਫਾ ਤਹਿ ਆਸਨ, ਫਿਰ ਸੁਨ ਅਫੁਰ ਸਮਾਧੀ ਜਿਹੜੀ ਜਿੱਥੇ ਕੋਈ ਫੁਰਨਾ ਨਹੀਂ ਹੈ, ਦੁਨੀਆਂ ਦੀ ਵਾਸ਼ਨਾਵਾਂ ਮੁੱਕ ਜਾਂਦੀ ਹੈ। ਗੁਫਾ ਐਸੀ ਗੁਫਾ ਵਿੱਚ ਹਿਰਦੇ ਰੂਪੀ ਗੁਫਾ ਵਿੱਚ ਅੰਤਰ ਆਤਮੇ ਬਿਰਤੀ ਇਕਾਗਰ ਹੋ ਕੇ ਆਨੰਦ ਵਿੱਚ ਸਮਾ ਜਾਂਦੀ, ਲੀਨ ਹੋ ਜਾਂਦੀ ਗੁਫਾ, ਇਹ ਹੀ ਗੁਫਾ ਹੈ। ਫਿਰ ਪ੍ਰਤੱਖ ਕੋਈ ਪਹਾੜ ਦੀ ਕੰਦਰਾ, ਜਿਵੇਂ ਯੋਗੀ ਲੋਕ ਜਾ ਕੇ ਬਹਿੰਦੇ ਸੀ, ਕਿਸੇ ਪਾਸੇ ਧਿਆਨ ਨਾ ਜਾਵੇ, ਪਹਾੜਾਂ ਵਿੱਚ ਜਾਂਦੇ ਸੀ, ਉਸੇ ਵੀ ਗੁਫਾ ਵਿੱਚ ਜੇ ਬਹਿੰਦਾ ਵੀ ਸਾਧ ਸੰਗਤ ਸੌ ਗੁਰਮੁਖ ਬਹਿੰਦਾ ਤਾਂ ਸਾਧ ਸੰਗਤ ਰੂਪੀ ਗੁਫਾ ਵਿੱਚ ਆ ਕੇ ਬਹਿੰਦਾ ਹੈ, ਸਾਧ ਸੰਗਤ ਇਕਾਗਰਤਾ ਬਣਾ। ਹਿਰਦਾ ਹੀ ਜਿਹੜਾ ਆਪਣੇ ਆਪ ਵਿੱਚ ਪਤੀਜ ਜਾਂਦਾ ਹੈ, ਸੁਨ ਸਮਾਧ ਗੁਫਾ ਤਹਿ ਆਸਨ, ਉਨਮਨੀ ਅਵਸਥਾ ਨੂੰ ਪਾ ਲੈਂਦਾ ਗੁਰਮੁਖ। ਐਸੀ ਗੁਫਾ ਵਿੱਚ ਤਹਿ ਆਸਨ, ਮਨ ਦਾ ਆਸਨ ਉੱਥੇ ਲੱਗ ਜਾਂਦਾ ਹੈ। ਮਨ ਪੂਰਨ ਇਕਾਂਤ ਵਿੱਚ ਵਾਸ਼ਨਾ ਰਹਿਤ ਠੰਡਾ ਠਾਰ ਪਰਮਾਨੰਦ ਵਿੱਚ ਨਾਮ ਦੇ ਰਸ ਵਿੱਚ ਲੀਨ ਹੋ ਜਾਂਦਾ, ਉੱਥੇ ਆਸਨ ਲੱਗਾ ਹੁੰਦਾ ਉਹਨਾਂ ਭਗਤ ਜਨਾਂ ਦਾ, ਬ੍ਰਹਮ ਗਿਆਨੀਆਂ ਦਾ। ਕੇਵਲ ਬ੍ਰਹਮ ਪੂਰਨ ਤਹਿ ਵਾਸਨ, ਕੇਵਲ ਬ੍ਰਹਮ ਹੀ ਰਹਿ ਜਾਂਦਾ ਹੈ, ਮਾਇਆ ਦੇ ਪਸਾਰੇ ਦਾ ਕੋਈ ਅਸਰ ਨਹੀਂ ਹੁੰਦਾ ਹੈ। ਰਹਿੰਦੇ ਨੇ ਸੰਸਾਰ ਵਿੱਚ, ਕੋਈ ਅਸਰ ਨਹੀਂ ਹੁੰਦਾ ਹੈ, ਕੋਈ ਖਾਸ਼ ਨਹੀਂ ਹੁੰਦੀ, ਕੋਈ ਇੱਛਾ ਨਹੀਂ ਹੁੰਦੀ। ਕੇਵਲ ਬ੍ਰਹਮ, ਬ੍ਰਹਮ ਸੱਚੇ ਪਾਤਸ਼ਾਹ ਸਾਰ ਸਰਬ ਵਿਆਪਕ, ਇਹ ਧਿਆਨ ਰਹਿ ਜਾਂਦਾ ਹੈ। ਜਿੰਨਾ ਵੇਖਦੇ ਨੇ ਰੱਬ ਦਾ ਰੂਪ ਨਜ਼ਰ ਆਉਂਦਾ ਹੈ, ਜੋ ਸੁਣਦੇ ਨੇ ਨਾਮ ਦੀ ਧੁਨੀ ਸੁਣਾਈ ਦਿੰਦੀ। ਚਾਹੁੰਦੇ ਜੀ ਜੇ ਨਾਭੀ ਧੁਨੀ ਜਿਹੜੀ ਹੈ ਸਾਡੀ, ਇਹ ਧੁਨੀ ਆਵਾਜ਼ ਤੋਂ ਹੀ ਇਹਦਾ ਨਾਮ ਬਣਿਆ, ਰਿਸ਼ੀਆਂ ਮੁਨੀਆਂ ਨੇ ਰੱਖਿਆ। ਜਦੋਂ ਨਾਮ ਦੀ ਧੁਨੀ ਸਹਿਜ ਅਵਸਥਾ ਅੰਦਰੋਂ ਪ੍ਰਗਟ ਹੋ ਜਾਂਦੀ ਹੈ, ਪਰਾਂ ਬਾਣੀ ਹਿਰਦੇ ਦਾ ਜਾਪ, ਸੋ ਫਿਰ ਨਾਮ ਹੀ ਸੁਣਾਈ ਦਿੰਦਾ ਹੈ। ਅੰਦਰਲਾ ਨਾਮ ਜਦੋਂ ਪ੍ਰਗਟ ਹੋ ਜਾਂਦਾ ਹੈ ਰੱਬ ਦੇ ਪਿਆਰੇ ਦੇ ਅੰਦਰ, ਫਿਰ ਕੇਵਲ ਬ੍ਰਹਮ, ਬ੍ਰਹਮ ਹੀ ਰਹਿ ਜਾਂਦਾ, ਸਾਰੇ ਨਾਮ ਦੀ ਧੁਨੀ ਸੁਣਾਈ ਦਿੰਦੀ। ਜਿੰਨੀ ਕਾਇਨਾਤ, ਜਿੰਨੀ ਕੁਦਰਤ ਹੈ, ਨਾਮ ਹੀ ਸੁਣਾਈ ਦਿੰਦਾ ਹੈ। ਇਹ ਵੀ ਪਾਵਨ ਬਚਨ ਆਏ ਨੇ, ਜੇਤਾ ਪੇਖਣ ਤੇਤਾ ਗਿਆਨ, ਜੇਤਾ ਸੁਣਨਾ ਤੇਤਾ ਨਾਮ। ਜੋ ਸੁਣਨਾ ਹੁੰਦਾ, ਜੋ ਸੁਣਾਈ ਦਿੰਦਾ ਨਾਮ ਦੀ ਸਹਿਜ ਧੁਨੀ ਸੁਣਾਈ ਦਿੰਦੀ, ਅੰਦਰਲਾ ਨਾਮ ਪ੍ਰਗਟ। ਮਨ ਦੀ ਮੌਤ ਹੋ ਜਾਂਦੀ ਹੈ, ਨਾਭੀ ਖੁੱਲ ਜਾਂਦੀ ਹੈ ਪੂਰੀ। ਜਿਉਂਦੇ ਜੀ ਜੇ ਕਿਸੇ ਦੀ ਧੁਨੀ ਨਾਭੀ ਖੁੱਲਦੀ ਹੈ ਤਾਂ

ਬ੍ਰਹਮ ਗਿਆਨੀ ਦੀ ਖੁੱਲਦੀ ਹੈ, ਪੂਰਨ ਗਿਆਨਵਾਨ ਦੀ, ਨਹੀਂ ਤਾਂ ਅੱਧੀ ਖੁੱਲਦੀ, ਪੂਰੀ ਕਿਸੇ ਦੀ ਨਹੀਂ। ਮਨ ਦੀ ਮੌਤ ਹੋਣ 'ਤੇ ਸੋ ਇਹ

ਪੂਰਨਤਾ ਹੈ ਬਾਸਨ। ਬਾਹਰਲੀਆਂ ਬਾਸ਼ਨਾਵਾਂ ਜਿਹੜੀਆਂ ਨੇ ਫੁਰਨੇ ਨੇ ਪੂਰੀਆਂ ਹੋ ਜਾਂਦੀਆਂ ਨੇ, ਅਤੀ ਹੋ ਜਾਂਦੀਆਂ ਨੇ। ਪੂਰਨਤਾ ਹੈ ਬਾਸਨ, ਬਾਸ਼ਨਾਵਾਂ ਪੂਰਨ ਹੋ ਜਾਂਦੀਆਂ ਨੇ, ਮੁੱਕ ਜਾਂਦੀਆਂ ਨੇ, ਅਭਾਵ ਹੋ ਜਾਂਦੀਆਂ ਨੇ, ਮਿਟ ਜਾਂਦੀਆਂ। ਸੱਚੇ ਪਾਤਸ਼ਾਹ ਦਾ ਨਾਮ ਹੀ ਰਹਿ ਜਾਂਦਾ, ਨਾਮ ਦਾ ਰਸ, ਉਹਦੇ ਬਿਨਾਂ ਫਿਰ ਜੀਆ ਨਹੀਂ ਜਾਂਦਾ ਐਸਾ ਰਸ। ਤਾਂ ਹੀ ਕਿਹਾ ਸੀ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾ ਹੋ। ਜੇ ਭੁੱਲਦਾ ਤਾਂ ਫਿਰ ਮਰਨ ਤੁਲ ਹੁੰਦੇ, ਫਿਰ ਤੌਖਲਾ ਪੈਦਾ ਹੁੰਦਾ ਹੈ। ਮਰਣੰ ਵਿਸਰਣੰ ਗੋਬਿੰਦ ਹੈ, ਜੀਵਨੰ ਹਰਨਾਮ ਧਿਆਮਨ ਹੈ। ਅੱਠੇ ਪੈਰ ਇੱਕ ਤਾਂ ਲਿਵੈ ਮੰਨੇਨ ਹੁਕਮਾ ਪਾਰ, ਅੱਠੇ ਪੈਰ ਇਕਲੇ ਵਿੱਚ ਹੁੰਦੇ ਨੇ। ਕੇਵਲ ਬ੍ਰਹਮ ਪੂਰਨ ਤਹਿ ਬਾਸਨ, ਵਾਸ਼ਨਾਵਾਂ ਪੂਰੀਆਂ ਹੋ ਜਾਂਦੀਆਂ ਨੇ, ਕੇਵਲ ਬ੍ਰਹਮ ਹੀ ਰਹਿ ਜਾਂਦਾ ਹੈ। ਨਾਮ ਦੀ ਸਹਿਜ ਧੁਨੀ ਸੁਣਾਈ ਦਿੰਦੀ ਹੈ, ਨਾਮ ਦੀ ਬਾਤ ਹੀ ਹੁੰਦੀ ਹੈ, ਸੋਹਣੀ ਸੋਹਣੀ ਬਾਣੀ ਉਸ ਅਵਸਥਾ ਵਿੱਚੋਂ ਹੀ ਆਉਂਦੀ ਹੈ। ਇੰਨੀ ਸੁੰਦਰ ਬਾਣੀ ਤਾਂ ਹੀ ਭਗਤਾਂ ਨੇ ਬਾਣੀ ਉਚਾਰੀ ਹੈ। 15 ਭਗਤਾਂ ਦੀ ਬਾਣੀ ਜਿਹੜੀ ਆਪਾਂ ਪੜ੍ਹਦੇ ਹਾਂ, ਆਨੰਦ ਮਾਣਦੇ ਹਾਂ, ਇਸੇ ਅਵਸਥਾ ਵਿੱਚੋਂ ਹੈ। ਰਹਿ ਹੀ ਨਾਮ ਜਾਂਦਾ ਸਹਿਜ ਧੁਨ, ਨਾਮ ਦੀ ਗੱਲ। ਭਗਤ ਸੰਗ ਪ੍ਰਭ ਗੋਸਟ ਕਰਤ, ਆਪਣੇ ਐਸੇ ਬ੍ਰਹਮ ਗਿਆਨੀ ਭਗਤ ਨਾਲ ਸੱਚੇ ਪਾਤਸ਼ਾਹ ਗੋਸ਼ਟੀ ਕਰਦੇ ਨੇ। ਭਗਤ ਸੰਗ ਪ੍ਰਭ ਗੋਸਟ ਕਰਤ, ਭਗਤ ਨਾਲ ਗੋਸ਼ਟੀ ਕਰਦਾ, ਵਿਚਾਰ ਕਰਦਾ, ਆਹਮਣੋ ਸਾਹਮਣੀ ਗੱਲਾਂ ਹੁੰਦੀਆਂ ਨੇ। ਦਿਦਾਰਿਆਂ ਦੀ ਇੱਛਾ ਹੋਵੇ ਇਸ ਰੂਪ ਵਿੱਚ ਦਿਦਾਰੇ ਹੋਣ, ਦਿਦਾਰੇ ਹੋ ਜਾਂਦੇ ਜਿਹੜੇ ਰੂਪ ਵਿੱਚ ਮੰਗਦਾ ਹੈ। ਉਸੇ 'ਚ ਸੱਚੇ ਪਾਤਸ਼ਾਹ ਸਾਹਮਣੇ ਆ ਵਿਚਾਰ ਹੁੰਦੇ। ਭਗਤ ਨਾਮਦੇਵ ਜੀ ਦੇ ਬਚਨ ਆਪਾਂ ਕਈ ਵਾਰਾਂ ਪੜ੍ਹੇ, ਪਿੰਦੇ ਉਪਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ। ਇਹ ਸੰਸਾਰ ਆਵਾਗਾਉਣ, ਜਨਮ ਮਰਨ ਖੂਹ ਦੀਆਂ ਟਿੰਡਾਂ ਵਾਂਗ ਆਉਂਦੀਆਂ ਨੇ, ਤਾਂ ਨੂੰ ਭਰ ਕੇ ਖਾਲੀ ਹੋ ਕੇ ਥੱਲੇ ਚਲੀਆਂ ਜਾਂਦੀਆਂ ਨੇ। ਜੀਵ ਜਨਮ ਲੈ ਕੇ ਆਉਂਦੇ ਨੇ, ਮਰ ਕਰਕੇ ਚਲੇ ਜਾਂਦੇ ਨੇ। ਇਉਂ ਹੀ ਘੁੰਮੀ ਗਏ ਆ ਬਹੁਤ ਜਨਮ। ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ। ਭਰਮ ਭਰਮ ਕੇ ਇਸ ਜਨਮ ਵਿੱਚ ਤੁਹਾਡੇ ਦਰਵਾਜ਼ੇ 'ਤੇ ਆ ਗਏ, ਖੜੋ ਗਏ ਹਾਂ। ਗਿਆਨ ਹੋ ਗਿਆ ਸੱਚੇ ਪਾਤਸ਼ਾਹ, ਕਿਰਪਾ ਕਰੋ। ਅੱਗੋਂ ਪੁੱਛਿਆ ਤੂੰ ਕੌਣ ਆ, ਰੱਬ ਨੇ ਜਦੋਂ ਦਿਦਾਰੇ ਹੋਏ ਸਿੱਧਾ ਕਿਹਾ ਮੈਂ ਜੀ ਨਾਮਾ। ਨਾਮ ਤੇ ਨਾਮਦੇਵ ਆ, ਛੋਟਾ ਨਾਮ ਜਾਣਦੇ ਤੁਸੀਂ ਸਭ, ਇੱਕ ਉਪਨਾਮ ਹੁੰਦਾ ਮੈਂ ਨਾਮਾ, ਮੈਨੂੰ ਲੋਕ ਕਹਿ ਕੇ ਬੁਲਾਉਂਦੇ ਨੇ। ਮੈਂ ਨਾਮਾ ਕਾਹਦੇ ਵਾਸਤੇ ਆਇਆ, ਕੀ ਮੰਗਦਾ ਵਾਂ? ਸੱਚੇ ਪਾਤਸ਼ਾਹ ਨੇ ਪੁੱਛਿਆ, ਕਿਹਾ ਸੋ ਇਹ ਸੰਸਾਰ ਤੋਂ ਦੂਰ ਹੋ ਜਾਈਏ, ਹੁਣ ਨਾ ਆਵਾਗਾਉਣ ਵਿੱਚ ਪਾਵਾਂ, ਜਨਮ ਮਰਨ ਕੱਟਿਆ ਜਾਵੇ, ਜਮ ਦਾ ਕਾਰਨ ਨਾ ਬਣੇ, ਹੁਣ ਜਮਾਂ ਦੇ ਵੱਸ ਨਾ ਪਈਏ, ਨਿਬੜ ਜਾਵੇ ਲੇਖਾ ਜੋਖਾ। ਇਹ ਮੇਰੀ ਜਾਚਨਾ ਹੈ, ਆਪਣੇ ਵਿੱਚ ਲੀਨ ਕਰ ਲਓ ਇਸ ਜਨਮ ਵਿੱਚ। ਭਗਤ ਰਵਿਦਾਸ ਸਾਹਿਬ ਜੀ ਨੇ ਵੀ ਇਹੋ ਹੀ ਮੰਗ ਰੱਖੀ ਸੀ। ਪਰ ਸਿੱਧੀਆਂ ਗੱਲਾਂ ਸੱਚੇ ਪਾਤਸ਼ਾਹ ਦੇ ਨਾਲ, ਪਿੰਦੀ ਉਪਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ। ਪੁੱਛਿਆ ਅਗੋ ਤੂੰ ਕੌਣ ਰੇ, ਮੈਂ ਜੀ ਨਾਮਾ ਹੋ ਜੀ, ਮੈਂ ਨਾਮਾ ਹਾਂ ਜੀ। ਹਰ ਇਹ ਜਵਾਬ ਦਿੱਤਾ ਜਦੋਂ ਅੱਗ, ਮੈਂ ਨਾਮਾ ਹੋ ਜੀ। ਫਿਰ ਪੁੱਛਿਆ ਕਾਹਦੇ ਵਾਸਤੇ ਆਇਆ, ਕਿਹਾ ਸੀ ਆਲਾ ਤੇ ਨਿਵਾਰਨਾ ਜਮ ਕਾਰਨਾ। ਇਹਦੇ ਤੋਂ ਦੂਰ ਹੋ ਜਾਈਏ, ਜਨਮ ਮਰਨ ਮਿਟ ਜਾਵੇ, ਸੰਸਾਰ ਭੌਜਲ ਵਿੱਚ ਫੇਰ ਨਾ ਆਈ, ਬਚਾ ਲਓ, ਤਾਰ ਦਿਓ, ਜਮ ਦਾ ਕਾਰਨ ਨਾ ਬਣੇ, ਜਮਾਂ ਦੇ ਵੱਸ ਨਾ ਪੈਣ। ਇਹ ਆ ਸਿੱਧੇ ਗੋਸਟ ਸੱਚੇ ਪਾਤਸ਼ਾਹ ਦੇ ਨਾਲ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਵੀ ਕਿਹਾ ਸੀ, ਤੇਰੇ ਸੋਹਣੇ ਨੱਕ ਜਿਨ ਲੰਮੜੇ ਵਾਲਾ, ਤੂੰ ਐਸਾ ਤੇਰੇ ਸੋਹਣੇ ਨੱਕ ਨੇ, ਲੰਮੇ ਲੰਮੇ ਸੁੰਦਰ ਕੇਸ ਨੇ ਸੱਚੇ ਪਾਤਸ਼ਾਹ, ਤੇਰਾ ਐਸਾ ਰੂਪ ਹੈ, ਜੇ ਵੇਖਿਆ ਤਾਂ ਹੀ ਕਿਹਾ ਹੈ, ਜੇ ਦਿਸਿਆ ਦੀਦਾਰੇ ਹੋਏ ਨੇ ਆਹਮਣੋ ਸਾਹਮਣੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਤਪੱਸਿਆ ਪੂਰੀ

ਹੁਣ ਤੇ ਵਾਹਿਗੁਰੂ ਦੇ ਦੀਦਾਰੇ ਹੋਏ ਨੇ ਹੇਮਕੁੰਟ ਸਾਹਿਬ ਵਾਲੇ। ਤਪੱਛਿਆ ਕਰਦਿਆਂ ਬਹੁਤ ਭਾਰੀ ਤਪੱਛਿਆ ਸੀ, 1100 ਸਾਲ ਤਪੱਛਿਆ ਇੱਕ ਰਸ ਬਹਿ ਕੇ ਹਜ਼ੂਰ ਸਾਹਿਬ ਕੀਤੀ, ਜਿੱਥੇ ਸੱਚਖੰਡ ਬਣਿਆ, ਪੰਜ ਭੂਤਕ ਸਰੀਰ ਤਿਆਗਦੇ ਨੇ, ਜਿੱਥੇ ਗੁਰਤਾ ਗੱਦੀ ਦਿੰਦੇ ਫਿਰ ਖੀਰ। 1100 ਸਾਲ ਸੋ ਪਹਿਲੇ ਜਨਮਾਂ ਦੀ ਇੱਥੇ ਬੰਦਗੀ ਸੀ। ਹੇਮਕੁੰਟ 'ਤੇ ਬੇਅੰਤ ਆ, ਉੱਥੇ ਹੀ ਕਿਹਾ ਸੀ ਸੱਚੇ ਪਾਤਸ਼ਾਹ ਨੇ, ਜਬ ਕਰਤ ਤਪੱਸਿਆ ਭਇਓ ਦੁਆਇ ਤੇ ਏਕ ਰੂਪ ਹੋਇਆ ਗਏ, ਦੋ ਤੋਂ ਇੱਕ ਰੂਪ ਹੋ ਗਏ, ਕੋਈ ਫਰਕ ਰਹਿ ਹੀ ਨਹੀਂ ਗਿਆ। ਫਿਰ ਵਿਚਾਰ, ਚੇਤਨਾ ਭਇਓ ਹਮਰੋ ਆਵਨਕ, ਸਾਡਾ ਚਿੱਤ ਨਹੀਂ ਕਰਦਾ ਸੀ ਆਉਣ, ਇੱਥੇ ਸੰਸਾਰ ਉੱਥੇ ਆਨੰਦ ਸੀ, ਉਹਦੀ ਗੋਦ ਵਿੱਚ ਜੁੜੇ ਹੋਏ ਸੀ। ਚੁਬੀ ਰਹੀ ਸਰੁੱਤ ਪ੍ਰਭ ਚਰਨਨ ਮੈਂ, ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਜਿਵੇਂ ਤਿਵੇਂ ਕਰਕੇ ਸਾਡੀ ਕਲਾਸ ਲਾਈ, ਸਮਝਾਇਆ ਸੱਚੇ ਪਾਤਸ਼ਾਹ ਨਹੀਂ ਸਰਨਾ, ਤੁਹਾਡੀ ਤਪੱਛਿਆ ਬਹੁਤ ਹੈ, ਜ਼ੁਲਮ ਬਹੁਤ ਆ ਉੱਥੇ, ਪੰਥ ਸਾਜੋ। ਸੋ ਇਮ ਕਹਿ ਕਹਿ ਲੋਕ ਪਠਾਏ, ਮੈਨੂੰ ਪੁੱਤਰ ਬਣਾ ਕੇ ਫਿਰ ਨਿਵਾਜ ਕੇ ਭੇਜਿਆ ਸੱਚੇ ਪਾਤਸ਼ਾਹ। ਸਾਰੀ ਗਾਥਾ ਇਹ ਗੋਸ਼ਟੀ ਹੈ ਨਾ, ਵਿਚਾਰ ਸੱਚੇ ਪਾਤਸ਼ਾਹ ਨੇ ਜੋ ਹੁਕਮ ਲਾਇਆ, ਪਰ ਸਾਨੂੰ ਆਪ ਭੇਜਿਆ ਹੈ। ਇਮ ਕਹਿ ਕਹਿ ਲੋਕ ਪਠਾਏ, ਧਰਮ ਹੇਤ ਗੁਰਦੇਵ ਪਠਾਏ, ਗੁਰਦੇਵ ਨੇ ਭੇਜਿਆ ਧਰਮ ਵਾਸਤੇ, ਧਰਮ ਫੈਲਾਉਣ ਵਾਸਤੇ, ਦੁਸ਼ਟਾਂ ਦਾ ਨਾਸ ਕਰਨ ਵਾਸਤੇ, ਧਰਮ ਪ੍ਰਗਾਸ਼ ਕਰਨ ਵਾਸਤੇ। ਭਗਤ ਸੰਗ ਪ੍ਰਭ ਗੋਸਟ ਕਰਤ, ਭਗਤ ਦੇ ਨਾਲ ਆਪਣੇ ਪਿਆਰੇ ਨਾਲ ਸੱਚੇ ਪਾਤਸ਼ਾਹ ਵਿਚਾਰ ਕਰਦੇ ਨੇ, ਆਮਣੋ ਸਾਹਮਣੇ ਗੱਲਾਂ ਹੁੰਦੀਆਂ ਨੇ। ਨਾਸਤਕ ਨੂੰ ਕੀ ਪਤਾ ਹੈ, ਭਗਤ ਸੰਗ ਪ੍ਰਭ ਗੋਸਟ ਕਰਤ, ਸੱਚੇ ਪਾਤਸ਼ਾਹ ਸੋਹਣੀ ਵਿਚਾਰ ਕਰਦੇ ਨੇ। ਤਹਿ ਹਰਖ ਨਾ ਸੋਗ ਨਾ ਜਨਮ ਨਾ ਮਰਤ, ਐਸੀ ਅਵਸਥਾ ਵਿੱਚ ਨਾ ਫਿਰ ਹਰਖ ਖੁਸ਼ੀ ਦਾ ਅਸਰ, ਨਾ ਕੋਈ ਸੋਗ ਗਮੀ ਚਿੰਤਾ, ਇੱਕ ਰਸ ਆਨੰਦ ਹੁੰਦਾ ਹੈ ਵਾਹਿਗੁਰੂ ਦਾ ਗਿਆਨ ਹੋਣ 'ਤੇ। ਇਹ ਖੁਸ਼ੀ ਗਮੀ ਹਰਖ ਸ਼ੋ ਆਮ ਜੀਵਾਂ ਨੂੰ ਵਿਆਪਦੇ ਨੇ, ਜਿਹੜੇ ਨਾ ਜਨਮ ਨਾ ਮਰਤ, ਨਾ ਜਨਮ ਹੁੰਦਾ ਉੱਥੇ ਨਾ ਮਰਨਾ ਹੁੰਦਾ, ਕੱਟਿਆ ਜਾਂਦਾ, ਜੀਵਨ ਮੁਕਤ ਹੋ ਜਾਂਦਾ ਹੈ, ਪਰਮਾਨੰਦ ਵਿੱਚ ਜੀਂਦਾ ਹੈ ਭਗਤ, ਆਨੰਦ ਹੀ ਆਨੰਦ ਹੈ, ਖੇੜਾ ਹੀ ਖੇੜਾ ਹੈ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਇਹ ਬਖਸ਼ਿਸ਼ ਹੁੰਦੀ ਹੈ, ਨਾ ਹਰਖ ਨਾ ਸੋ, ਖੁਸ਼ੀ ਗਮੀ ਤੋਂ ਉੱਪਰ, ਜਨਮ ਮਰਨ ਤੋਂ ਰਹਿਤ, ਜਿਉਂਦੇ ਜੀ ਮੁਕਤ ਆਜ਼ਾਦ, ਬੰਧਨ ਰਹਿਤ, ਕਰ ਕਿਰਪਾ ਜਿਸ ਆਪ ਦਿਵਾਇਆ। ਇਹ ਖਜ਼ਾਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਅਕਾਲ ਪੁਰਖ ਨੇ ਨਾਮ ਬਾਣੀ ਦਾ, ਮੇਰੇ ਰਾਮ ਕੋ ਭੰਡਾਰ, ਜਿਹੜਾ ਪਹਿਲਾਂ ਕਹਿ ਆਏ ਨੇ ਸੱਚੇ ਪਾਤਸ਼ਾਹ ਜੀ, ਕਰ ਕਿਰਪਾ ਜਿਸ ਆਪ ਦਿਵਾਇਆ, ਜਿਸ ਭਾਗਾਂ ਵਾਲੇ ਪੁਰਸ਼ ਨੂੰ ਕਿਰਪਾ ਕਰਕੇ ਅਕਾਲ ਪੁਰਖ ਨੇ ਆਪ ਦਿਵਾਇਆ, ਗੁਰੂ ਕੋਲੋਂ ਬਖਸ਼ਿਸ਼ ਕਰਾਇਆ ਹੈ, ਗੁਰੂ ਦੇ ਨਾਲ ਜੋੜ ਕੇ ਤੇ ਜਿਹਨੂੰ ਦੇਵਾਇਆ ਹੈ, ਆਪ ਦੇਵਾਇਆ, ਆਪ ਦੇਵਾਇਆ ਮਹਾਰਾਜ ਨੇ ਕਿਰਪਾ ਕਰਕੇ। ਕਿਰਪਾ ਅਕਾਲ ਪੁਰਖ ਦੀ ਹੁੰਦੀ, ਫੇਰ ਹੀ ਗੁਰੂ ਵਾਲਾ ਬਣਦਾ ਹੈ। ਪਰਤ ਕੇ ਗੁਰੂ ਦੀ ਜਦੋਂ ਖੁਸ਼ੀ ਹੁੰਦੀ, ਨਾਮ ਦਾਨ ਲੈ ਕੇ ਕਮਾਈ ਕਰਦਾ, ਫਿਰ ਇਹ ਬਖਸ਼ਿਸ਼ ਹੋ ਜਾਂਦੀ, ਭਗਤ ਹੋ ਜਾਂਦੀ, ਗੁਰੂ ਬਿਨਾਂ ਤਾਂ ਗਾਤਾ ਹੀ ਨਹੀਂ, ਬਖਸ਼ਿਸ਼ ਹੁੰਦੀ ਹੀ ਨਹੀਂ। ਕਰ ਕਿਰਪਾ ਜਿਸ ਆਪ ਦਿਵਾਇਆ, ਕਿਰਪਾ ਕਰਕੇ ਅਕਾਲ ਪੁਰਖ ਨੇ ਆਪ ਆਪਣੇ ਸਰਗੁਣ ਸਰੂਪ ਪ੍ਰਤੱਖ ਗੁਰੂ ਸਾਹਿਬ ਕੋਲੋਂ

ਜਦੋਂ ਫੁੱਲ ਉੱਤੇ ਬਹਾਰ ਆਈ ਉਹ ਖਿੜਿਆ, ਉਹਨੇ ਆਪਣੀ ਖੁਸ਼ਬੂ ਖਿਲਾਰਨੀ ਸ਼ੁਰੂ ਕੀਤੀ। ਜਦੋਂ ਜੋਬਨ ਆਇਆ ਇਸ ਫੁੱਲ ਤੇ ਆਪਣੀ ਖੁਸ਼ਬੂ ਖਿਲਾਰਦਾ ਹੈ ਤੇ ਵੇਖਿਆ ਜਾਂਦਾ ਹੈ ਕਿ ਜਦੋਂ ਫੁੱਲ ਖਿੜਦਾ ਹੈ ਤੇ ਹਮੇਸ਼ਾ ਉਹ ਨੀਵੇਂ ਪਾਸੇ ਨੂੰ ਝੁਕਿਆ ਹੁੰਦਾ, ਪੇੜ ਤੇ ਫਲ ਲੱਗਦਾ ਹੈ ਤੇ ਟਹਿਣੀਆਂ ਹਮੇਸ਼ਾ ਝੁਕ ਜਾਂਦੀਆਂ। ਪਰ ਇੱਕ ਮਨੁੱਖ ਐਸਾ ਹੈ ਕਿ ਜਦੋਂ ਇਸ ਨੂੰ ਕੋਈ ਫਲ ਪ੍ਰਾਪਤ ਹੋਵੇ, ਅਕਾਲ ਪੁਰਖ ਵਾਹਿਗੁਰੂ ਦੀ ਦਾਤ ਪ੍ਰਾਪਤ ਹੋਵੇ, ਬਜਾਏ ਝੁਕਣ ਦੇ ਬਜਾਏ ਨਿਮਰਤਾ ਦੇ ਹੋਰ ਜ਼ਿਆਦਾ ਹੋਮੇ ਆ ਜਾਂਦੀ ਹੈ, ਅਹੰਕਾਰ ਆ ਜਾਂਦਾ, ਆਕੜ ਆ ਜਾਂਦੀ ਹੈ। ਕਹਿੰਦੇ ਨੇ ਗੁਰੂ ਪਾਤਸ਼ਾਹ,

ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੀ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਮੰਗੂ ਮਾਇਆ ਦੇ ਗੰਢ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਜੇ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰ ਸ਼ਬੀ ਸੁਲਤਾਨ ਆਲੀ ਬਾਜ਼ ਤੇ, ਗਰ ਤੂੰ ਮੇਦਾ ਨਹੀਂ ਕਿ ਆਖਿਰ ਮੁਰਦ ਨਿਅਸਤ, ਤਾਂ ਕਿ ਆਮਤ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋ ਭਾਵ ਹੈ ਕਿ ਇਸਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬੇਬੂਤੇ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਧੀਆਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ। ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ, ਲੇਕਿਨ ਸਤਿਗੁਰੂ ਕਹਿੰਦੇ ਨੇ ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾਏ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਉਹ ਤੇ ਵਾਹਲ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗਾਂਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਤੋਂ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾ ਜੁਗੰਤਰਾਂ ਤੋਂ ਦਿੰਦਾ ਹੈ, ਦੁੱਖ ਦੇਖਦਾ ਹੈ,

ਔਰ ਦੁੱਖ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਸਤਿਗੁਰੂ ਕਹਿੰਦੇ ਕਦੀ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ। ਸਤਿਗੁਰਾਂ ਦਾ ਫਰਮਾਨ ਹੈ

ਸਤ ਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਨੰਤ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸੰਤ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰ ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾ ਨਾ ਚਾਅ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਅ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ

ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ

ਬੰਦਾ ਰਾਹ ਅਸ ਕਹਿ ਦੇ ਗਮ। ਮੈਂ ਸ੍ਰੀ ਵਾਹਿਗੁਰੂ ਜੀ ਦਾ ਦਿਨ ਰਾਤ ਸਿਮਰਨ ਕਰਦਾ ਰਹਾ। ਭਾਈ ਸਾਹਿਬ ਜੀ ਨੇ ਇੱਕ ਹੋਰ ਬਹੁਤ ਹੀ ਪ੍ਰਿਆ ਬਚਨ ਆਖਿਆ ਹੈ, ਕਹਿੰਦੇ ਨੇ ਦੁਨੀਆਂ ਵਿੱਚ ਸੰਸਾਰ ਵਿੱਚ ਇਸ ਜਗਤ ਵਿੱਚ ਇਸ ਇਨਸਾਨ ਨੂੰ ਹਰ ਤਰ੍ਹਾਂ ਦੀ ਜ਼ਰੂਰਤ ਹੈ। ਹਰ ਕਸ ਭਾਵ ਹਰ ਇਨਸਾਨ, ਹਰ ਕਸ ਵਜਹਾਂ ਨਸ਼ਬੋ ਨਮਾਮੇ ਕਾਹਦ, ਅਸਪੋ ਸ਼ੁਤਰੋ ਫੀਲੋ ਤਿਲਾਮੇ ਕਾਹਦ, ਹਰ ਕਸ ਬਰਾਏ ਪੇਸ਼ ਚੀਜ਼ੇ ਕਾਹਦ, ਗੋਇਆ ਜ਼ੇ ਖੁਦਾ ਯਾਦ ਖੁਦਾ ਮੇ ਕਾਹਦ। ਇਸ ਦਾ ਪੰਜਾਬੀ ਵੀ ਤਰਜਮਾ ਇਹਦਾ

ਭਾਈ ਸਾਹਿਬ ਜੀ ਉਚੇਚੀ ਇੱਕ ਮੰਗ ਕਰਦੇ ਨੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼ ਉਹਨਾਂ ਦਾ ਫਰਮਾਨ ਉਹਨਾਂ ਦਾ ਬਚਨ ਇਸ ਤਰ੍ਹਾਂ ਹੈ।